まで。

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

fuego, fuego.

Right.

रांगन रांगों सीवन सीवो राम नाम बिन करी न जीवो। भगत करूं

हर खा जब बिसरे गोविंद राय, हर खा नानक जब बिस

back away.

ਸੱਚ ਚੁੰਮਾ ਪੈਰਾਂ ਨੂੰ। ਜਬ ਭਗਤ ਕਰੇ ਸੰਤ ਮੰਡਲੀ

ਕਿਲ ਵਿਖ ਦਹਿਣ ਹੋਏ ਖਿਣ ਅੰਤਰ ਮੇਰੇ ਠਾਕੁਰ ਕਿਰਪਾ ਕੀ ਜੈ। ਕਿਲ ਵਿਖ ਦਹਿਣ ਹੋਏ ਖਿਣ

Vâng.

गुर के चरण तोए तोए पीवा, सुख होटल गुर सेवियन सहज सुभा।

0: ਜੁਗਾਦ ਸੱਚ, ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਸੋਚੈ ਸੋਚ ਨਾ ਹੋਵੈ ਜੇ ਸੋਚੀ ਲੱਖ ਵਾਰ,
1: ਚੁੱਪੈ ਚੁੱਪ ਨਾ ਹੋਵੈ
0: ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ, ਸਚਿਆਰਾ ਹੋਈਐ ਕਬ ਕੂੜੈ ਤੁੱਟੈ ਪਾਲ,
1: ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ,
0: ਹੁਕਮੀ ਹੋਵਨ ਆਕਾਰ ਹੁਕਮ ਨ ਕਹਿਆ ਜਾਈ,
1: ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ,
0: ਹੁਕਮੀ ਉਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਹੈ।

0: ਅੰਦਰ ਸਾਹਿਬ ਕੋ ਬਾਹਰ ਹੁਕਮ ਨਾ ਕੋਈ।
1: ਨਾਨਕ ਹੁਕਮੇ ਜੇ ਬੁਝੈ ਤਾਂ ਹਮੈ ਕਹਿ ਨਾ ਕੋਈ।
0: ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣੈ ਨਿਸਾਣ।
1: ਗਾਵੈ ਕੋ ਗੁਣ ਵਡਿਆਈਆ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ।
0: ਗਾਵੈ ਕੋ ਸਾਜ ਕਰੇ ਤਨ ਖੇ ਗਾਵੈ ਕੋ ਜੀ ਲੈ ਫਿਰ ਦੇਹ।
1: ਗਾਵੈ ਕੋ ਜਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਜ਼ਰਾ ਹਦੂਰ।
0: ਕਥਨਾ ਕਥੀ ਨਾ ਆਵੈ ਤੋਟ ਕਾਥ ਕਥ ਕਥੀ ਕੋਟੀ ਕੋਟ ਕੋਟ।
1: ਦੇਂਦਾ ਦੇ ਲੈਂਦੇ ਥਕ ਪਾਏ ਜੁਗਾ ਜਗੰਦਰ ਖਾਈ ਖਾਏ।
0: ਹੁਕਮੀ ਹੁਕਮ ਚਲਾਏ ਰਾਹੁ ਨਾਨਕ ਵਿਖਸੈ ਵੇ ਪਰਵਾਹੋ।
1: ਸਾਚਾ ਸਾਹਿਬ ਸਾਚ ਨਾਏ ਪਾਖਿਆ ਪਾਉ ਅਪਾਰ।
0: ਆਖੈ ਮੰਗੈ ਦੇਹ ਦੇਹ ਦਾਤ ਕਰੇ ਦਾਤਾਰ।
1: ਫੇਰ ਕੇ ਅਗੇ ਰਖੀਐ ਜਿਤ ਦਿਸੈ ਦਰਬਾਰ।
0: ਮੂੰਹ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ।
1: ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ।
0: ਕਰਮੀ ਆਵੈ ਕਪੜਾ ਨਦਰੀ ਮੋਖ ਦੁਆਰ।
1: ਨਾਨਕ ਏ ਵੈ ਜਾਣੀਐ ਸਭ ਪਾਪੇ ਸਚਿਆਰ।
0: ਪਾਪਿਆ ਨ ਜਾਏ ਕੀਤਾ ਨ ਹੋਏ ਆਪੇ ਆਪ ਨਿਰੰਜਨ ਸੋਏ।
1: ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ।
0: ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁੱਖ ਪਰ ਹਰ ਸੁਖ ਘਰ ਲੈ ਜਾਏ।
1: ਗੁਰਮੁਖ ਨਾਦਨ ਗੁਰਮੁਖ ਵੇਦਨ ਗੁਰਮੁਖ ਰਹਿਆ ਸਮਾਈ।
0: ਸ਼ਰ ਗੁਰ ਗੋਰਖ ਵਰਮਾ ਗੁਰ ਪਾਰਵਤੀ ਮਾਈ।
1: ਜੇ ਹੋ ਜਾਣਾ ਅੱਖਾਂ ਨਾਹੀ ਕਹਿਣਾ ਕਥਨ ਨਾ ਜਾਈ।
0: ਬੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ।
1: ਤੀਰਥ ਨਾਵਾ ਜੇ ਤਿਸ ਭਾਵਾ ਬਿਨ ਪਾਣੀ ਕੇ ਨਾਏ ਕਰੀ।
0: ਦੇਖੀ ਸਿਰ ਠੁਪਾਈ ਵੇਖਾਂ ਬਿਨ ਕਰਮਾਂ ਕੇ ਮਿਲੈ ਲਈ।
1: ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ।
0: ਬੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ।
1: ਜੇ ਜੁਗ ਚਾਰੇ ਹਰ ਜਾ ਹੋਰ ਦਸੂਣੀ ਹੋਏ।
0: ਨਵਾਂ ਖੰਡਾ ਵੇ ਜਾਣੀ ਨਾਲ ਚੱਲੇ ਸਭ ਕੋਈ।
1: ਚੰਗਾ ਨਾਉ ਰਖਾਈ ਕੈ ਜਸ ਕੀਰਤ ਜਗ ਲੇ।
0: ਕਿਸ ਨਜ਼ਰ ਨਾ ਆਵਈ ਤਾਂ ਬਾਤ ਨਾ ਪੁੱਛੈ ਕੀ।
1: ਕੀਟਾ ਅੰਦਰ ਕੀਟ ਕਰ ਦੋਸੀ ਦੋਸ ਧਰੇ।
0: ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ।
1: ਦੇਹਾ ਕੋਈ ਨ ਸੁਜਈ ਜੇ ਤਿਸ ਗੁਣ ਕੋਏ ਕਰੇ।
0: ਸਿੱਧ ਪੀਰ ਸੁਰਨਾ ਸੁਣੈ ਧਰ ਧਵਲ ਆਕਾਸ਼।
1: ਸੁਣੈ ਦੀਪ ਲੋ ਪਾਤਾਲ ਸੁਣੈ ਪੋਹੇ ਨ ਸਕੈ ਕਾਲ।
0: ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ।
1: ਸੁਣੈ ਈਸ਼ਰ ਬਰਮਾ ਇੰਦ ਸੁਣੈ ਮੁਖ ਸਲਾਹਣ ਮੰਦ।
0: ਯੁਗ ਯੁਗ ਤਨ ਭੇਦ ਸੁਣੈ ਸ਼ਾਸਤ ਸਿਮਰਤ ਵੇਦ।
1: ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ।
0: ਸਤ ਸੰਦੋ ਗਿਆਨ ਸੁਣੈ ਅੜ ਸੜਕਾ ਇਸ਼ਨਾਨ।
1: ਸੁਣੈ ਪੜ ਪੜ ਪਾਵਹਿ ਮਾਨ ਸੁਣੈ ਲਾਗੇ ਸਹਿਜ ਧਿਆਨ।
0: ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ।
1: ਸੁਣੈ ਸਰਾ ਗੁਣਾ ਕੇ ਗਾਹਾ ਸੁਣੈ ਸੇਖ ਪੀਰ ਪਾਤਸ਼ਾਹੇ।
0: ਪਾਵੈ ਰਾਹੂ ਸੁਣੈ ਹਾਥ ਵੈ ਸਗਾਹੂ।
1: ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ।
0: ਗਤ ਕਹੀ ਨਾ ਜਾਏ ਜੇ ਕੋ ਕਹਿ ਪਛੈ ਪਛਤਾਈ।
1: ਕਾਗਦ ਕਲਮ ਨ ਲਿਖਣ ਹਾਰ ਮੰਨੇ ਕਾਬਹਿ ਕਰਨ ਵਿਚਾਰ।
0: ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ।
1: ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ।
0: ਮੋ ਚੋਟਾ ਨਾ ਖਾਏ ਮੰਨੈ ਜਮ ਕੈ ਸਾਥ ਨਾ ਜਾਏ।
1: ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ।
0: ਮਾਰਗ ਠਾਕ ਨਾ ਪਾਏ ਮੰਨੈ ਪਾਤਸ਼ਾਹ ਪ੍ਰਗਟ ਜਾਏ।
1: ਮੰਨੈ

0: ਤਾਪਰ ਕਿਆ ਜਿਨ ਸੂਤ
1: ਬੁਝਾ ਹੋਵੇ ਸਚਿਆਰ ਤਬਲਾ ਉਪਰ ਕੀਤਾ ਭਾਰ
0: ਧਰਤੀ ਹੋਰ ਪਰੈ ਹੋਰ ਹੋਰ ਤਿਸੇ ਭਾਰਤ ਲੈ ਕਵਣ ਜੋਰ
1: ਤਿਰੰਗਾ ਕੇ ਨਾਮ ਸਭਨਾ ਲਿਖਿਆ ਬੁੜੀ ਕਲਾਮ
0: ਇਹੋ ਲੇਖਾ ਲਿਖ ਜਾਣੇ

0: ਭਾਵ ਸੰਖ ਭਾਵ ਸੰਖ ਪੂਜਾ ਸੰਖ ਤਪਤਾਉ
1: ਅਸੰਖ ਗ੍ਰੰਥ ਮੁਖ ਵੇਦ ਪਾਠ ਸੰਖ ਜੋਗ ਮਨ ਰਹੇ ਉਦਾਸ
0: ਸੰਖ ਭਗਤ ਗੁਣ ਗਿਆਨ ਵਿਚਾਰ ਸੰਖ ਸਤੀ ਸੰਖ ਦਾਤਾਰ
1: ਅਸੰਖ

0: ਖੰਡ ਘੋਰ ਸੰਖ ਚੋਰ ਹਰਾਮ ਖੋਰ
1: ਸੰਖ ਅਮਰ ਕਰ ਜਾਹੇ ਜੋਰ ਸੰਖ ਗਲਬੜ ਹਤਿਆ ਕਮਾਹੇ
0: ਸੰਖ ਪਾਪੀ ਪਾਪ ਕਰ ਜਾਏ ਸੰਖ ਕੂੜਿਆਰ ਕੂੜੇ ਫਿਰਾਹੇ
1: ਸੰਖ ਮਲੇਸ਼ ਮਲ ਭਾਖਾਹੇ।

0: ਗਮ ਗਮ ਸੰਖ ਲੋ
1: ਸੰਖ ਕਹੇ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾਹਾ ਅਖਰੀ ਗਿਆਨ ਗੀਤ ਗੁਣ ਗਾਹਾ
0: ਅਖਰੀ ਲਿਖਣ ਬੋਲਣ ਬਾਨ ਅੱਖਰਾਂ ਸਰ ਸੰਜੋਗ ਬਖਾਨ
1: ਜਿਨੇ ਲਿਖੇ ਤਿਸਰ ਨਾਹੇ ਜੇ ਫਰਮਾਏ ਤਿਪ ਤੇ ਪਾਹੇ
0: ਕੀਤਾ ਕੀਤਾ ਤੇਤਾ ਨਾਉ ਬਿਰਨਾਵੇ ਨਾਹੀ ਕੋ ਥਾਉ
1: ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ
0: ਭਾਵੇ ਸਾਰੀ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ
1: ਭਰੀਐ ਹੱਥ ਪੈਰ ਤਨ ਦੇਹੇ ਪਾਣੀ ਧੋਤੈ ਉਤਰਸ ਖੇਹੇ
0: ਬੜੀ ਤੇ ਕਾਪੜ ਹੋਏ ਦੇ ਸਾਬੂਨ ਲਈ ਉਹ ਧੋਏ
1: ਭਰੀਐ ਮਤ ਪਾਪਾ ਕੈ ਸੰਗ ਉਹ ਤੋਂ ਪਹਿਨਾਵੇ ਕੈ ਰੰਗ
0: ਪਾਪੀ ਆਖਣ ਨਾਹੀ ਕਰ

0: ਅੰਤਰ ਗਤੀ ਰਥ ਮਲਾਓ।
1: ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ।
0: ਸਵਾਸਤਾਥ ਬਾਣੀ ਬਰਮਾਓ, ਸਤ ਸੁਹਾਣ ਸਦਾ ਮਨ ਚਾਓ।
1: ਵੇਲਾ ਵਕਤ ਕਵਨ ਕਵਨ ਥਤ ਕਵਨ ਵਾਰ,
0: ਕਵਨ ਸਰੁਤੀ ਮਾਹ ਕਵਨ ਜਿਤ ਹੋਆ ਆਕਾਰ।
1: ਪਾਈਆ ਪੰਡਤੀ ਜੇ ਹੋਵੇ ਲੇਖ ਪੁਰਾਣ,
0: ਭਗਤ ਨ ਪਾਇਓ ਕਾਦੀਆਂ ਜੇ ਲਿਖਣ ਲੇਖ ਕੁਰਾਨ।
1: ਨ ਜੋਗੀ ਜਾਣ ਰੁਤ ਮਾਹੂ ਨਾ ਕੋਈ,
0: ਜਾ ਕਰਤਾ ਸਿਰ ਠੀਕ ਹੋ ਸਾਜੇ ਆਪੇ ਜਾਣੇ ਸੋਈ।
1: ਕਰੇ ਆਖਾਂ ਕਿਵ ਸਾਲਾ ਹੀ ਕਿਉਂ ਵਰਨੀ ਕਿਵ ਜਾਣਾ,
0: ਨਾਨਕ ਆਖਣ ਸਭ ਕੋ ਆਖੇ

0: ਨਾ ਸਕੈ ਕੋਈ।
1: ਖਾਏ ਕਾ ਖਣ ਪਾਏ ਉਹ ਜਾਣੇ ਜੀਤੀਆਂ ਮੁਹਿ ਖਾਏ।
0: ਆਪੇ ਜਾਣੇ ਆਪੇ ਦੇ ਆਖੇ ਸੇਪੇ ਕੇਈ ਕੇ।
1: ਬਖਸ਼ੇ ਸਭ ਸਾਲਾ ਨਾਨਕ ਪਾਤਸ਼ਾਹੀ ਪਾਤਸ਼ਾਹੋ।
0: ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀਏ ਮੁੱਲ ਭੰਡਾਰ।
1: ਮੁੱਲ ਨਾ ਜਾਹੇ ਮੁੱਲ ਪਾਏ ਮੁੱਲਾ ਸਮਾਹੇ।

0: ਆਖੇ ਵੇਦ ਪਾਠ ਪੁਰਾਣ ਆਖੇ ਪੜੀ ਕਰੇ ਵਖਿਆਨ
1: ਆਖੇ ਬਰਮੇ ਆਖੇ ਇੰਦ ਆਖੇ ਗੋਪੀ ਤੈ ਗੋਬਿੰਦ
0: ਆਖੇ ਈਸ਼ਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ
1: ਆਖੇ ਦਾਨਵ ਆਖੇ ਦੇਵ ਆਖੇ ਸੁੰਦਰ ਮੁੰਜਨ ਸੇਵ
0: ਆਖੇ ਆਖਣ ਪਾਈ ਕੀਤੀ ਕਹਿ ਕੇ ਉੱਠ ਉੱਠ ਜਾਹੀ
1: ਕੀਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕੇਈ ਕੇ
0: ਭਾਵੇ ਤੇ ਵਡ ਹੋਏ ਨਾਨਕ ਜਾਣੇ ਸਾਚਾ ਸੋਏ
1: ਜੇ ਕੋ ਆਖੇ ਬੋਲ ਬਿਗਾੜ ਤਾਂ ਲਿਖੀਏ ਸਿਰਗਾ ਵਾਰਾ ਗਾ ਵਾਰ
0: ਕਰ ਕਿਹਾ ਸੋ ਕਰ ਕਿਹਾ ਜਿਤ ਵੈ ਸਰਬ ਸੰਭਾਲੀ
1: ਵਾਚੇ ਨਾਲ ਅਨੇਕ ਸੰਖਾ ਕੀਤੇ ਵਾਵਣ ਹਾਰੇ
0: ਰਾਗ ਪਰੀ ਸੋ ਕਹੀਨ ਕੀਤੇ ਗਾਵਨ ਹਾਰੇ
1: ਗਾਵੇ ਤੁਹਨੋ ਪੌਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦੁਆਰੇ
0: ਚਿਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ
1: ਗਾਵੇ ਈਸ਼ਰ ਬਰਮਾ ਦੇਵੀ ਸੋ

0: ਮਨਮੋਹਨ
1: ਸੁਰਗਾ ਮਛ ਪਿਆਲੇ
0: ਗਾਵਨ ਰਤਨ ਪਾਏ ਤੇਰੇ ਅੱਠ ਸੱਠ ਤੀਰਥ ਨਾਲੇ
1: ਗਾਵੇ ਜੋਧ ਮਹਾਬਲ ਸੂਰਾ ਗਾਵੇ ਖਾਣੀ ਚਾਰੇ
0: ਗਾਵੇ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਤਾਰੇ
1: ਤੁਧ ਨੂੰ ਗਾਵੇ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ
0: ਹੋਰ ਕੇਤੇ ਗਾਵਨ ਸੇ ਮੈਂ ਚਿਤ ਨਾ ਆਵਨ ਨਾਨੇ ਕਿਆ ਵਿਚਾਰੇ
1: ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ
0: ਹੈਪੀ ਹੋਸੀ ਜਾਏ ਨ ਜਾਸੀ ਰਚਨਾ ਜਿਨ ਰਚਾਈ
1: ਰੰਗੀ ਭਾਂਤੀ ਕਰ ਕਰ ਜਿਨਸੀ ਮਾਇਆ ਜਿਨੋ ਪਾਈ
0: ਕਰ ਕਰ ਵੇਖੇ ਕੀਤਾ ਆਪਣਾ ਜਿਮਤੀ ਵਡਿਆਈ
1: ਭਾਵੈ ਸੋਈ ਕਰ ਸੀ ਹੁਕਮ ਨ ਕਰਨਾ ਜਾਈ
0: ਸੋ ਪਾਤ ਸਾਹੋ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ
1: ਸੰਦੋਖ ਸ਼ਰਮ ਪਤ ਝੋਲੀ ਧਿਆਨ ਕਰੈ ਵਿਭੂਤ
0: ਕਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ
1: ਸਗਲ ਜਮਾਤੀ ਮਨ ਜੀਤੈ ਜਗ ਜੀਤ
0: ਆਦੇਸ ਸੈ ਆਦੇਸ ਆਦ ਨੀਲ ਨਾਦ ਨਾਹਤ ਜੁਗ ਜੁਗ ਏਕੋ ਬੇਸ
1: ਭੰਡਾ

0: ਸਿੱਧ ਬੁੱਧ ਨਾਥ ਕੀਤੇ ਕੀਤੇ ਦੇਵੀ ਵੇਸ਼
1: ਮੁਨ ਕੀਤੇ ਕੀਤੇ ਰਤਨ ਸਮੁੰਦ
0: ਕੀਤੀਆ ਖਾਣੀ ਕੀਤੀਆ ਬਾਣੀ ਕੀਤੇ ਪਾਤ ਨਰਿੰਦ
1: ਕੀਤੀਆ ਸੁਰਤੀ ਸੇਵਕ ਕੀਤੇ ਨਾਨਕ ਅੰਤ ਨਾ ਅੰਤ
0: ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿਥੈ ਨਾਦ ਵਿਨੋਦ ਕੋੜ ਅਨੰਦ
1: ਖੰਡ ਕੀ ਬਾਣੀ ਰੂਪ ਤਿਥੈ ਘਾੜਤ ਘੜੀਏ ਬਹੁਤ ਅਨੂਪ
0: ਤਾਂਕੀਆ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹੇ ਪਿਛੇ ਪਛਤਾਏ
1: ਘੜੀਏ ਸੁਰਤ ਮਤ ਮਨ ਬੁੱਧ ਤਿਥੈ ਘੜੀਏ ਸੁਰਾਂ ਸਦਾ ਕੀ ਸੁਧ
0: ਕਰਮ ਖੰਡ ਕੀ ਬਾਣੀ ਜੋਰ ਤਿਥੈ ਹੋਰ ਨਾ ਕੋਈ ਹੋਰ
1: ਦੂਧ ਮਹਾਂਬਲ ਸੂਰ ਤਨ ਮੈਂ ਰਾਮ

0: ਏਕ ਹੈ
1: ਭੁਜੰਗ ਪਿਆਤ ਛੰਦ
0: ਨਮੋ ਸਰਬਾਨ ਸਮਾਸਤੀ ਨਿਧਾਨੇ ਨਮੋ ਦੇਵ ਦੇਵੇ ਭੇਖੀਏ ਭੇਵੇ
1: ਨਮੋ ਕਾਲ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗੌਣੇ ਨਮੋ ਸਰਬ ਪੌਣੇ
0: ਸੰਗੀ ਪਰਮਾਥੇ ਨਮ ਭਾਨ ਭਾਨ।

0: ਚੱਕਰ ਬੱਕਰ ਫਿਰੈ ਚਤੁਰ ਚੱਕ ਮਾਨ ਹੀ ਪੁਰਤੀਨ
1: ਜਗ ਜਾਪੀ ਜਿਹੇ ਜਾਪ
0: ਆਦਿ ਦੇਵ ਅਨਾਦ ਮੂਰਤ ਥਾਪਿਓ ਸਭੇ ਜੈ ਥਾਪ
1: ਮੂਰਤ ਪੂਰਨ ਪੁਰਖ ਅਪਾਰ
0: ਸਰਬ ਵਿਸ਼ਵ ਰਚਿਓ ਸਿਯੰਬਵ ਗਣ ਭੰਜਨ ਹਾਰ
1: ਜੁਗਤ ਕਾਲ ਪੁਰਖ ਦੇਸ
0: ਧਰਮ ਧਾਮ ਸੂ ਪਰਮ ਰਹਿਤ ਪੂਤੇ ਅਲਖ ਭੇਸ
1: ਰੰਗ ਜਗ ਜਾਤ ਪਾਤਨ ਨਾਮ
0: ਗਰਭ ਗੰਜਨ ਦੁਸ਼ਟ ਭੰਜਨ ਮੁਕਤ ਦਾਇਕ ਕਾਮ
1: ਭੂਮੀ ਕਾਨ ਉਸਤੇ ਦੇਖ ਪੁਰਖ ਅਵਧੂਤ
0: ਗਰਭ ਗੰਜਨ ਸਰਬ ਭੰਜਨ ਆਦ ਰੂਪ ਅਸੋਤ
1: ਭੰਗਨਾਥ ਮੇਕ ਪੁਰਖ ਅਪਾਰ
0: ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਤਪਾਰ
1: ਸਰਬੰਤਾ ਸਰਬ ਧਿਆਨ ਭੇਖ
0: ਸਰਬ ਸ਼ਾਸਤਰ ਨਾ ਜਾਣੀ ਜਹ ਰੂਪ ਰੰਗ ਅਰ ਰੇਖ
1: ਸਾਂਝਾ ਕਰ ਨਿਤ ਭਗਤ ਨਿਤ
0: ਕੋਠ ਸਿਮਰਤ ਪ੍ਰਾਣ ਸ਼ਾਸਤਰ ਨਾ ਆਵੇ ਬਹੁ ਚਿਤ ਮਧੁਪਾਰ ਸ਼ੰਤ ਵੈ ਪ੍ਰਸਾਦ
1: ਗੁਰ ਦਰ ਮਹਿਮਾ ਪਾਰਾ ਸੰਭੰਗ ਉਪਮਾਨੰਗ।

0: ਭੂਤਾਂ ਕਾ ਭਾਵ ਅੰਗਤ ਮਤ ਪਾਰ ਗੁਣ ਗਨ ਉਦਾਰ
1: ਗੁਣ ਗਨ ਪ੍ਰਣਾਮ ਨਿਰਭੈ ਨਿਕਾਮ ਅਦੁੱਤ ਪ੍ਰਚੰਡ ਮਿਤ ਗਤ
0: ਅਲਿਸ਼ ਕਰਮ ਦਿਸ਼ਾ ਧਰਮ ਸਰਵਾ ਪ੍ਰਣਾਂਡ ਅੰਡਨ ਵਾਡ
1: ਚਾਚਰੀ ਸੰਤ ਵੈ ਪ੍ਰਸਾਦ
0: ਮੁਕੰ ਦਿ ਉਦਾਰੀ ਅਪਾਰੀ
1: ਹਰੀਆਂ ਕਰੀਆਂ ਦੇ ਨਾਮੇ ਅਕਾਮੇ ਪਚੰਗ ਪਿਆਤ ਛੰਦ
0: ਚੱਕਰ ਕਰਤਾ ਜਤ ਚੱਕਰ ਹਾਰਤਾ ਜਤ ਚੱਕਰ ਦਾਨੀ ਜਤ ਚੱਕਰ ਜਾਨੀ
1: ਚਤਰ ਚੱਕਰ ਵਰਤੀ ਚਤਰ ਚੱਕਰ ਭਰਤੀ ਚਤਰ ਚੱਕਰ ਪਾਲੇ ਚਤਰ ਚੱਕਰ ਕਾਲੇ
0: ਪਾਸੇ ਉੱਤ ਚੱਕਰ ਵਾਸੇ ਉੱਤ ਚੱਕਰ ਮਾਨੇ ਜਿੱਤ ਚੱਕਰ ਦਾਨੇ
1: ਆਏ ਚਾਚਰੀ ਛੰਦ
0: ਨਾ ਸੁਤਰਨ ਮਿੱਤਰਨ ਭਰਮ ਨ ਪਿੱਤਰ
1: ਨਾ ਕਰਮ ਨਾ ਕਾਏ ਆ ਜਨਮ ਗਾ
0: ਜਾਏ ਸੁਤਰਨ ਮਿੱਤਰ ਭਰੀ ਹੈ ਪਵਿੱਤਰ
1: ਪਰਦਿਸੈ ਆਦਿਸੈ ਅਦ੍ਰਿਸੈ ਅਕ੍ਰਿਸੈ ਭਗਵਤੀ ਸੰਤ ਵੈ ਪ੍ਰਸਾਦ ਕਰਤੇ
0: ਆਸਿਸ ਦੇਸਾ ਗਿਆ ਵਿੱਚ ਭੇਸਾ ਗਿਆ ਗੰਜ ਕਰਮ ਗਿਆ ਪੰਜ ਭਰਮ ਹੈ
1: ਕੇ ਆ ਪਿੱਜ ਲੋਕੈ ਕੇ ਆਦਿਤ ਸੋਕੈ ਕੇ ਅਵਦੂਤ ਵਰਨੇ ਕੇ ਵੈ ਭੂਤ ਗਰਨੇ
0: ਰਾਜ ਮੋਬੈ ਧਰਮ ਤਜਾਂ ਕੇ ਆ ਸੁਖ ਵਰਨੇ ਸਰਬ ਭਰਨੇ
1: ਕੇ ਜਗਤ ਕ੍ਰਿਤੀ ਹੈ ਕੇ ਸ਼ਤਰੰਗ ਛਤਰੀ ਹੈ ਕੇ ਬ੍ਰਹਮ ਸਰੂਪ ਹੈ ਕੇ ਅਨੁਭਵ
0: ਯਾਦ ਰੀਵਨ ਕੇ ਆਪ ਭੇਵਨ ਜਤਨ ਵਿਹੀਨ ਹੈ ਕੇ ਕਾ ਅਧੀਨ ਹੈ
1: ਕੇ ਰੋਜ਼ੀ ਰਜ਼ਾ ਕੇ ਰਹੀ ਮੇਰੇ ਹਾ ਕੇ ਕੇ ਪਾਕ ਬੇ ਮੈਂ ਕੇ ਗੈ ਬੁਲ ਗੈ ਬੇ ਬੁਲ
0: ਮਨਾ ਕੇ ਸ਼ਾਨ ਸ਼ਾਂ ਕਾਰਨ ਕੁਨੰਦ ਕੇ ਰੋਜ਼ੀ ਦੰਦ ਹੈ
1: ਕੇ ਰਾਜ ਕਰਹੀ ਮੈਂ ਕੇ ਕਰਮੰ ਕਰੀ ਮੈਂ ਕੇ ਸਰਬੰ ਕਲੀ ਹੈ ਕੇ ਸਰਬੰ ਦਲੀ ਹੈ
0: ਸਰਬਤਰ ਮਾਨੇ ਕੇ ਸਰਬਤ ਦਾਨੇ ਕੇ ਸਰਬਤਰ ਗਾਉਣਾ ਕੇ ਸਰਬਤਰ ਪਾਉਣਾ ਹੈ
1: ਕੇ ਸਰਬਤਰ ਦੇਸ ਹੈ ਕੇ ਸਰਬਤਰ ਭੇਸ ਹੈ
0: ਕੇ ਸਰਬਤਰ ਰਾਜ ਹੈ ਕੇ ਸਰਬਤਰ ਸਾਜ ਹੈ ਕੇ ਸਰਬਤਰ ਕੇ
1: ਸਰਬਤਰ ਦੇਸ ਹੈ ਕੇ ਸਰਬਤਰ ਭੇਸ ਹੈ ਕੇ ਸਰਬਤਰ ਕਾਲ ਹੈ ਕੇ ਸਰਬਤਰ ਪਾਲ ਹੈ
0: ਸਰਬਤਰ ਆਂਦਾ ਕੇ ਸਰਬਤਰ ਗਾਂਦਾ ਕੇ ਸਰਬਤਰ ਭੀਖੀ ਕੇ ਸਰਬਤਰ ਭੀਖੀ
1: ਕੇ ਸਰਬਤਰ ਕਾਜ ਹੈ ਕੇ ਸਰਬਤਰ ਰਾਜ ਹੈ ਕੇ ਸਰਬਤਰ ਸੁਖ ਹੈ ਕੇ ਸਰਬਤਰ ਭੁੱਖ ਹੈ ਕੇ
0: ਸਰਬਤਰ ਤ੍ਰਾਣ ਹੈ ਕੇ ਸਰਬਤਰ ਪ੍ਰਾਣ ਹੈ ਕੇ ਸਰਬਤਰ ਦੇਸ ਹੈ ਕੇ ਸਰਬਤਰ ਭੇਸ ਹੈ
1: ਕੇ ਸਰਬਤਰ ਮਾਨੀ ਹੈ ਸਦੈਵ ਪ੍ਰਧਾਨੀ ਹੈ ਕੇ ਸਰਬਤਰ ਚਾਪੀ ਹੈ ਕੇ ਸਰਬਤਰ
0: ਸਰਬਤਰ ਭਾਨ ਕੇ ਸਰਬਤਰ ਮਾਨ ਕੇ ਸਰਬਤਰ ਇੰਦਰ ਕੇ ਸਰਬਤਰ ਚੰਦਰ
1: ਕੇ ਸਰਬੰ ਕਲੀ ਮੈਂ ਕੇ ਪਰਮੰਗ ਭਈ ਮੈਂ ਕੇ ਆਕਲ ਅਲਾਮੇ ਕੇ ਸਾਹਿਬ ਕਲਾਮੇ
0: ਵਜੂ ਤਮਾਮ ਰੁਜੂ ਹੈ ਮੈਂ ਸੋ ਸਲਾਮ ਹੈ ਸਲਿਖ ਤੁਮ ਦਾਮ ਹੈ
1: ਗਲੀ ਮਲ ਸ਼ਿਕਾਸ ਹੈ ਗਲੀ ਬਲ ਪਰਸ ਹੈ ਬਿਲੰਦਲ ਮਕਾਨੇ ਜ਼ਮੀਨ ਅਲ ਜ਼ਮਾਨੇ ਜੋ
0: ਤਮਾਮ ਹੈ ਰੁਜੂ ਨਿਧਾਨ ਹਰੀ ਫੁਲ ਜੀ ਮਰ ਜਾਇ ਕੁ ਯਕੀਨ
1: ਹੈ ਅਨੇਕ ਕੁਲ ਤਰੰਗ ਹੈ ਅਭੇਦ ਹੈ ਅਭੰਗ ਹੈ ਅਜ਼ੀਜ਼ ਅਲ ਨਿਵਾਜ਼ ਹੈ ਗਲੀ ਮਲ ਖਿਰਾਜ ਹੈ
0: ਸੁਭਦਰ ਮੁਕਤ ਭੂਤ ਪ੍ਰਭਗਤ ਪ੍ਰਭਾ ਹੈ ਸੁਜਗਤ ਸੁਦਾ ਹੈ
1: ਸਦੈਵ ਸਰੂਪ ਹੈ ਅਭੇਦੀ ਅਨੂਪ ਹੈ ਸਮਸਤੋ ਪਰਾਜ ਹੈ ਸਦਾ ਸਰਬ ਸਾਜ ਹੈ
0: ਸੋ ਸਲਾਮ ਹੈ ਸਦੈਵ ਕਾਮ ਨਿਵਾਸ ਰੂਪ ਹੈ ਗਾਦ ਅਨੂਪ ਹੈ
1: ਗਾਦ ਰੂਪ ਹੈ ਅਨਾਦ ਸਰੂਪ ਹੈ ਅਨੰਗੀ ਅਨਾਮੇ ਤਿਰਭੰਗੀ ਤਿਰਕਾਮੇ
0: ਦੁਰਬਾਧਯ ਗੰਜੇ ਗਾਦੇ ਸੁਭੰਗ ਸਰਭਾਗੇ ਸਰਬਾਨੁ ਰਾਗੇ
1: ਤਿਰਭੁਗਤ ਸਰੂਪ ਹੈ ਅਚਿਜ ਹੈ ਛੂਤ ਹੈ ਕੇ ਨਰਕੰਗ ਪਰਨਾਸ ਹੈ ਪ੍ਰਿਥਿਓ ਪਰਵਾਸ
0: ਹੈ ਸਦਾ ਵੰਗ ਸਦਾ ਭੋਗ ਸਰੂਪ ਪ੍ਰਯੋਗਤ ਅਨੂਪ ਹੈ
1: ਨਿਰੁਕਤ ਸਦਾ ਹੈ ਵਿਭੁਗਤ ਪ੍ਰਵਾਹ ਹੈ ਅਨੁਕਤ ਸਰੂਪ ਹੈ ਪ੍ਰਯੁਗਤ ਅਨੂਪ ਹੈ ਚਾਚਰੀ ਛੰਦ
0: ਨੰਗ ਹੈ ਭੇਖ ਹੈ ਲੇਖ ਹੈ
1: ਅਪਰਮ ਹੈ ਕਰਮ ਹੈ ਅਨਾਦ ਹੈ ਜੁਗਾਦ ਹੈ
0: ਬਹ ਭੂਤਾ ਧੂਤਾ
1: ਨਾਸ ਹੈ ਉਦਾਸ ਹੈ

0: ਤਵੈ ਪ੍ਰਸਾਦ ਸਵਈਏ ਪਾਤਸ਼ਾਹੀ ਦਸਵੀ ਸਰਾਵਕ ਸੁਧ ਸਮੂਹ ਸਿਧਾਨ ਕੇ ਦੇਖ ਫਿਰਿਓ ਘਰ ਜੋਗ ਜਤੀਕੈ ਸਾਰੇ ਹੀ ਦੇਸ ਕੋ ਦੇਖ ਰਿਹੋ ਮਤ ਕੋ ਨਾ ਦੇਖਤ ਪ੍ਰਾਨ ਪਤੀਕੈ
1: ਸ਼੍ਰੀ ਭਗਵਾਨ ਕੀ ਪਾਇ ਕਿਰਪਾ ਹੋਤੇ ਏਕਰਤੀ ਬਿਨ ਏਕਰਤੀ ਕੇ
0: ਮਾਤਿਮ ਤੰਗ ਜਰੇ ਜਰ ਸੰਗ ਅਨੂਪ ਤੰਗ ਸਰੰਗ ਸਵਾਰੇ
1: ਕੋਟ ਤਰੰਗ ਕੁਰੰਗ ਸਗੋਦਤ ਪਾਉਣ ਕੇ ਗੌਣ ਕੋ ਜਾਤ ਨਿਵਾਰੇ
0: ਵਾਰੀ ਭਜਾਨ ਕੇ ਭੂਪ ਭਲੀ ਬਿਦ ਨਿਆਵਤ ਸੀਸ ਨਾ ਜਦ ਵਿਚਾਰੈ
1: ਏਤੇ ਪੈ ਤੂ ਕਹਾ ਪੈ ਭੂਪਤ ਅੰਤ ਕੋ ਨੰਗ ਹੀ ਪਾਏ ਪਧਾਰੇ
0: ਜੀਤ ਪ੍ਰੇ ਸਭ ਤੇ ਇਸ ਤਸਾਨ ਕੋ ਬਾਜਤ ਟੋਲ ਮਰਦੰਗ ਨਗਾਰੈ
1: ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੈ ਹੈ ਰਾਜ ਹਜਾਰੇ
0: ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਕਨੇ ਨੇ ਜਦ ਵਿਚਾਰੈ
1: ਸ਼੍ਰੀ ਪਤ ਸ਼੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਿਧਾਰੇ
0: ਤੀਰਥ ਨਾਨ ਦੇ ਆਤਮ ਦਾਨ ਸੋ ਸੰਜਮ ਨੇ ਵਨੇਕ ਸਿੱਖੈ
1: ਵੇਦ ਪੁਰਾਣਕ ਤੇਵ ਕੁਰਾਨ ਜਮੀਨ ਜਮਾਨ ਸਮਾਨ ਕੇ ਵੇਖੈ
0: ਕੌਣ ਆਹਾਰ ਜਤੀ ਜਤ ਧਾਰ ਸਭ ਇਸ ਵਿਚਾਰ ਹਜ਼ਾਰ ਕੇ ਦੇਖੈ
1: ਸ਼੍ਰੀ ਭਗਵਾਨ ਭਜੇ ਬਿਨ ਭੂਪਤ ਏਕਰਤੀ ਬਿਨ ਏਕ ਨ ਲੇਖੈ
0: ਸੁਧ ਸੁਪਾਹ ਦੁਰੰਤ ਦਬਾ ਸੋ ਸਾਜ ਸਨਾ ਦੁਰਜਾਨ ਦਲੇਂਗੈ
1: ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਲੈ ਨਾ ਲੈਂਗੇ
0: ਤੂਰ ਅਰੀਨ ਮਰੂਰ ਮਾਸਨ ਮਾਤਿਮ ਤੰਗਨ ਮਾਨ ਮਲੇਂਗੇ
1: ਸ਼੍ਰੀ ਪਤ ਸ਼੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੇਂਗੇ
0: ਵੀਰ ਅਪਾਰ ਬੜੇ ਬਰਿਆਰ ਵਿਚਾਰੇ ਸਾਰ ਕੀ ਤਾਰ ਵਸਈਆ
1: ਤੋਰਤ ਦੇ ਸਮਲਿੰਦਮ ਵਾਸਨ ਮਾਤੇ ਜਾਨ ਕੇ ਮਾਨ ਮਲਈਆ
0: ਬਾੜ ਗ੍ਰਹਾਨਕ ਤੋੜਨ ਹਾਰ ਸੋ ਬਾਤਨ ਹੀ ਚਕਚਾਰ ਲਵਈਆ
1: ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਨੇਕ ਸੋ ਏਕ ਦਵਈਆ
0: ਦਾਨਵ ਦੇਵ ਫਨਿਦਨ ਸਾਚਰ ਭੂਤ ਭਵਿੱਖ ਭਵਾਨ ਚ ਪੈਂਗੇ
1: ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪਤ ਪੈਂਗੇ
0: ਪੁਨ ਪ੍ਰਤਾਪਨ ਬਾੜ ਜੇ ਤੁਨ ਪਾਪਨ ਕੇ ਬਹੁ ਫੁੰਜ ਕਪੈਂਗੇ
1: ਸਾਰ ਸਮੂਹ ਪ੍ਰਸੰਨ ਫਿਰੈ ਜਗ ਸਤਰ ਸਵੈ ਅਵ ਲੋਕ ਚ ਪੈਂਗੇ
0: ਮਾਨਵ ਇੰਦਰ ਗਜਿੰਦਰ ਨਰਾਦਪ ਜੋਨ ਤੁਰ ਲੋਕ ਰਾਜ ਕਰੇਂਗੇ
1: ਕੋਟਿ ਸਨਾਨਿਕ ਜਾਜਕ ਦਾਨ ਅਨੇਕ ਸੁਵੰਬਰ ਸਾਜ ਬਰੇਂਗੇ
0: ਬ੍ਰਹਮ ਹੇਸਰ ਬਿਸਨ ਸਚੀ ਪਤ ਅੰਤ ਫਸੇ ਜਮ ਫਾਸ ਪਰੇਂਗੇ
1: ਜੇ ਨਰ ਸ਼੍ਰੀ ਪਤ ਕੇ ਪ੍ਰਸ ਹੈ

0: ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚੌਪਈ ਹਮਰੀ ਕਰੋ ਵਾਤੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ
1: ਤਬ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਿਤ ਪਾਰਾ
0: ਹਮਰੇ ਦੁਸ਼ਟ ਸਭੇ ਤੁਮ ਘਾਵ ਹੋ ਆਪਾਤ ਦੇ ਮੋਹਿ ਬਚਾਵ ਹੋ
1: ਸੁਖੀ ਵਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ
0: ਮੋਰ ਸ਼ਾਨਿਜ ਕਰਦੈ ਕਰੀਐ।

0: ਪਛਾ ਸ਼੍ਰੀ ਅਸਤੂ ਜੋ ਕਰਿਓ ਰੱਖਾ।
1: ਰਾਖ ਲਿਹੋ ਮੋਹਿ ਰਾਖ ਨਹਾਰੇ, ਸਾਹਿਬ ਸੰਤ ਸਹਾਇ ਪਿਆਰੇ।
0: ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤੁਰਦਸ਼ ਕੰਤਾ।
1: ਕਾਲ ਪਾਏ ਬ੍ਰਹਮਾ ਬਪਤਰਾ, ਕਾਲ ਪਾਏ ਸਿਵਜੂ ਅਵਤਰਾ।
0: ਕਾਲ ਪਾਏ ਕਰ ਬਿਸਨ ਪ੍ਰਕਾਸ਼ਾ, ਸਕਲ

0: ਕਰਤਾ ਤੇਰਾ ਸਭ ਕਿਛ ਹੈ ਜਿਸਦੇ ਸੋ ਪਾਵੇ
1: ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ
0: ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ
1: ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ
0: ਸੱਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ
1: ਪਰ ਸਾਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੂਜਾਈਆ
0: ਸਦਾ ਗੁਰਬਾਣ ਕੀਤਾ ਗੁਰ ਵਿਟ ਹੋ ਜਿਸ ਦੀਆਂ
1: ਕਹੇ ਨਾਨਕ ਸੁਣੋ ਸੰਤ ਹੋ ਸ਼ਬਦ ਧਰੂ ਪਿਆਰੋ ਸਾਚਾ ਨਾਮ ਮੇਰਾ ਆਧਾਰੋ
0: ਵਾਜੇ ਪੰਜ ਸ਼ਬਦ ਕਰ ਸਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਤਾਰੀਆ
1: ਪੰਚ ਦੂਤ ਤੁਧ ਵਸ ਕੀਤਾ

0: ਨਹੀਂ ਤਿਸ ਨਾਲ ਕਿਉਂ ਚਿਤਲਾਈਐ,
1: ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ,
0: ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ,
1: ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ।

0: ਗੁਣ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ
1: ਅੰਮ੍ਰਿਤ ਗੁਰ ਕਿਰਪਾ ਕਿੰਨੇ ਸੱਚਾ ਮਨ ਵਸਾਇਆ
0: ਜੀ ਜੰਤ ਸਭ ਤੁਧ ਪਾਏ ਇੱਕ ਵੇਖ ਪਰਸਨ ਆਇਆ
1: ਲਬ ਲੋਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ
0: ਕਹੇ ਨਾਨਕ ਜਿਸਨੂੰ ਆਪ ਤੁੱਟ

0: ਸੁਖ ਪਾਵੇ।
1: ਕਹੇ ਨਾਨਕ ਸੱਚੇ ਸਾਹਿਬ ਜੋ ਪਾਵੇ ਤਿਵੇ ਚਲਾਵਹੇ।
0: ਇਹੋ ਸੋਹਿਲਾ ਸ਼ਬਦ ਸੁਹਾਵਾ, ਸ਼ਬਦੋ ਸੁਹਾਵਾ ਸਦਾ ਸੋਹਿਲਾ ਸਤ ਗੁਰੂ ਸੋਹਣਾ।
1: ਇਹ ਤਿਨ ਕੈ ਮਨ ਵਸਿਆ ਜਿਨ ਤਰੂ ਲਿਖਿਆ ਆਇਆ।
0: ਫਿਰੇ ਕਨੇਰੇ ਕਰੇ ਗੱਲਾਂ, ਗੱਲੀ ਕਿਨੈ ਨਾ ਪਾਇਆ।
1: ਕਹੇ ਨਾਨਕ ਸ਼ਬਦ ਸੋਹਿਲਾ ਸਤ ਗੁਰੂ ਸੁਣਾਇਆ।
0: ਪਵਿੱਤ ਹੋਏ ਸੇਜਨਾ ਜਿਨੀ ਹਰ ਧਿਆਇਆ।
1: ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ।
0: ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਓ, ਪਵਿੱਤ ਸੰਗਤ ਸਵਾਈਆ।
1: ਕਹੇ ਦੇ ਪਵਿੱਤ ਸੁਣ ਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ।
0: ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ।
1: ਕਰਮੀ ਸਹਿਜ ਨਾ ਉਪਜੇ ਬਿਨ ਸਹਿਜੇ ਸਹਸਾ ਨਾ ਜਾਏ।
0: ਨਾ ਜਾਏ ਸਹਸਾ ਕਿਤੈ ਸੰਜਮ ਰਹੇ ਕਰਮ ਕਮਾਏ।
1: ਸਹਸੇ ਜਿਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ।
0: ਮਨ ਧੋ ਬਹੁ ਸ਼ਬਦ ਲਾਗੋ, ਹਰ ਸਿਓ ਰਹੋ ਚਿਤ ਲਾਏ।
1: ਕਹਿ ਨਾਨਕ ਗੁਰਪ੍ਰਸਾਦੀ ਸਹਿਜ ਉਪਜੇ ਇਹ ਸਹਸਾ ਜਾਏ।
0: ਜਿਉ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ।

0: ਬੇ ਤਾਲਿਆ।
1: ਕਹੇ ਨਾਨਕ ਜਿਨ ਸਭ ਤਜਿਆ, ਕੂੜੇ ਲਾਗੇ ਤਨੀ ਜਨਮ ਜੋ ਹਾਰਿਆ।
0: ਜੀ ਉਹ ਨਿਰਮਲ ਬਾਹਰੋਂ, ਨਿਰਮਲ ਬਾਹਰੋਂ ਤਾਂ ਨਿਰਮਲ, ਜੀ ਉਹ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ।
1: ਕੂੜ ਕੀ ਸੋਈ ਪਹੁੰਚੇ ਨਾਹੀ, ਮਨਸਾ ਸੱਚ ਸਮਾਣੀ।
0: ਜਨਮ ਰਤਨ ਜਿਨੀ ਖੱਟਿਆ, ਭਲੇ ਸੇਵਣ ਜਾਰੇ।
1: ਕਹੇ ਨਾਨਕ ਨਿਰਮਲ ਨਿਰਮਲ।

0: ਆਪ ਛੱਡ ਸਦਾ ਰਹਿ ਪੜਨੇ, ਗੁਰਬਿਨ ਅਵਰ ਨਾ ਜਾਣੇ ਕੋਈ।
1: ਕਹੇ ਨਾਨਕ ਸੁਣੋ ਸੰਤੋ, ਸੋ ਸਿੱਖ ਸਨਮੁਖ ਹੋਏ,
0: ਏਕੋ ਗੁਰ ਤੇ ਬੇਮੁਖ ਹੋਵੇ, ਬਿਨ ਸਤਗੁਰ ਮੁਕਤ ਨਾ ਪਾਵੇ।
1: ਪਾਵੇ ਮੁਕਤ ਨਾ ਹੋਰ ਤੈ ਕੋਈ, ਪੁਛੋ ਪਵੇਕੀਆ ਜਾਏ,
0: ਅਨੇਕ ਜੁਨੀ ਭਰਮ ਆਵੇ, ਬਿਨ ਸਤਗੁਰ ਮੁਕਤ ਨਾ ਪਾਏ।
1: ਫਿਰ ਮੁਕਤ ਪਾਏ ਲਾਗ ਜਨਨੀ, ਸਤਗੁਰੂ ਸ਼ਬਦ ਸੁਣਾਏ,
0: ਕਹੇ ਨਾਨਕ ਵਿਚਾਰ ਦੇਖੋ, ਬਿਨ ਸਤਗੁਰ ਮੁਕਤ ਨਾ ਪਾਏ।
1: ਆਵ ਉਹ ਸਿੱਖ ਸਤਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ,
0: ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆ ਸਿਰ ਬਾਣੀ,
1: ਜਿਨ ਕਉ ਨਦਰ ਕਰਮ ਹੋਵੇ, ਹਿਰਦੈ ਤਿਨਾ ਸਮਾਣੀ,
0: ਪੀਵੋ ਅੰਮ੍ਰਿਤ ਸਦਾ ਰਹੋ, ਹਰ ਰੰਗ ਜਪਿਓ ਸਾਰਗ ਪਾਣੀ।
1: ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ,
0: ਸਤਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਗੁਰੂ ਵਾਜੋ, ਹੋਰ ਕੱਚੀ ਬਾਣੀ।
1: ਕਹਿੰਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਵਖਾਣੀ,
0: ਹਰ ਹਰ ਨਿਤ ਕਰੇ ਰਸਨਾ, ਕਹਿਆ ਕਛੂ ਨਾ
1: ਜਾਣੀ, ਚਿਤ ਜਿਨ ਕਾਹਰ ਲਿਆ, ਮਾਇਆ ਬੋਲਣ ਪਏ ਰਵਾਣੀ,
0: ਕਹਿ ਨਾਨਕ ਸਤਿਗੁਰੂ ਵਾਜੋ, ਹੋਰ ਕੱਚੀ ਬਾਣੀ।
1: ਗੁਰ ਕਾ ਸ਼ਬਦ ਤਨ ਹੈ,

0: ਸਮਾਓ।
1: ਸ਼ਬਦ ਸਿੱਤੀ ਮਨ ਮਿਲਿਆ ਸੱਚੇ ਲਾਇਆ ਭਾਉ,
0: ਆਪੇ ਹੀਰਾ ਰਤਨ ਆਪੇ ਜਿਸਨੋ ਦੇ ਬੁਝਾਏ।
1: ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਤ ਜੜਾਓ,
0: ਸਖਤ ਆਪੋ ਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ।
1: ਹੁਕਮ ਵਰਤਾਏ ਆਪ ਵੇਖੇ ਗੁਰਮੁਖ ਸੇ ਬੁਝਾਏ,
0: ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ।
1: ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ ਇੱਕ ਸੋ ਨਿਬਲਾਏ,
0: ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ।
1: ਸਿਮਰਤ ਸ਼ਾਸਤਰ ਪੁੰਪਾ ਵਿਚਾਰ ਦੇ ਤੱਤੇ ਸਾਰ ਨਾ ਜਾਣੀ,
0: ਤੱਤੇ ਸਾਰ ਨਾ ਜਾਣੀ ਗੁਰੂ ਬਾਜੋ ਤੱਤੇ ਸਾਰ ਨਾ ਜਾਣੀ।
1: ਤਿਹੀ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆ ਰਹਿਣ ਮਹਾਣੀ,
0: ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ।
1: ਕਹਿ ਨਾਨਕ ਸੋ ਤਤ ਪਾਏ ਜਿਸ ਨੂੰ ਅਣਦਿਨ ਹਰ ਲਿਵ ਲਾਗੇ ਜਾਗਤ ਰਹਿਣ ਵਿਹਾਣੀ।
0: ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀਏ,
1: ਮਨ ਹੋ ਕਿਉਂ ਵਿਸਾਰੀਏ ਇਹ ਵਿੜਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ। ਆਪਣੀ ਆਪੇ ਲਾਏ ਗੁਰਮੁਖ ਸਦਾ ਸੰਭਾਲੀਏ,
0: ਨਾਨਕ ਇਹ ਵਰਦਾਤਾ ਸੋ ਕਿਉਂ ਮਨੋ ਵਿਸਾਰੀਏ।
1: ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ,
0: ਮਾਇਆ ਅਗਨ ਸਭ ਏਕੋ ਜਿਹੀ ਕਰਤੇ ਖੇਲ ਰਚਾਇਆ।
1: ਜਾਤ ਸੁਭਾਣਾ ਤਾਂ ਜੰਮਿਆ ਪਰਿਵਾਰ ਪਲਾ ਪਾਇਆ,
0: ਛੁਟਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ।
1: ਇਹ ਮਾਇਆ ਜਿਤ ਹਰ ਵਿਸਰੇ ਮੈਂ ਉਪਜੇ ਭਾਉ ਦੂਜਾ ਲਾਇਆ,
0: ਕਹਿ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿੰਨ ਵਿੱਚ ਮਾਇਆ ਪਾਇਆ।
1: ਹਰ ਆਪ ਅਮੋਲਕ ਹੈ ਮੁੱਲ ਨਾ ਪਾਇਆ ਜਾਏ,
0: ਮੁੱਲ ਨਾ ਪਾਇਆ ਜਾਏ ਕਿਸੇ ਬੇਟੋ ਰਹੇ ਲੋਕ ਵਿਲ ਲਾਏ।
1: ਐਸਾ ਸਤਿਗੁਰੂ ਜੇ ਮਿਲੈ ਤਿਸ ਨੂੰ ਸਿਰ ਸੌਪੀਐ ਵਿੱਚ ਹੋ ਆਪ ਜਾਏ,
0: ਜਿਸਦਾ ਜੀਉ ਤਿਸ ਮਿਲ ਰਹੇ ਹਰ ਵਸੈ ਮਨ ਆਏ।
1: ਹਰ ਆਪ ਅਮੋਲਕ ਹੈ ਭਗਤ ਨਾ ਕੇ ਨਾਨਕ ਆਜਨ ਹਰ ਪੱਲੇ ਪਾਏ,
0: ਹਰ ਰਾਸ ਮੇਰੀ ਮਨ ਵਣਜਾਰਾ ਹਰ ਰਾਸ ਮੇਰੀ ਮਨ ਵਣਜਾਰਾ ਸਤਿਗੁਰ ਤੇ ਰਾਸ ਜਾਣੀ।
1: ਹਰ ਹਰ ਨਿਤ ਜਪਿਓ ਜੀ ਹੋ ਲਾਹਾ ਕੱਟਿਓ ਦਿਹਾੜੀ,
0: ਇਹੋ ਤਨ ਤੇ ਨਾ ਮਿਲਿਆ ਜੇ

0: ਦੁੱਧ ਵਿੱਚ ਤਾਂ ਤੂੰ ਜਗ ਮਹਿ ਆਇਆ।
1: ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਉ ਪਾਏ ਜਗਤ ਦਿਖਾਇਆ।
0: ਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ।
1: ਕਹੇ ਨਾਨਕ ਸ੍ਰਿਸ਼ਟਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ।
0: ਮਨ ਚਾਓ ਪਿਆ ਪ੍ਰਭਾਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ।
1: ਹਰ ਗਾਓ ਮੰਗਲ ਨਿ ਸਖੀ ਹੈ ਸੋਗ ਦੁੱਖ ਨਾ ਵਿਆਪੇ।
0: ਚਰਨ ਲਾਗੇ ਦਿਨ ਸੁਭਾਗੇ ਆਪਣਾ ਫਿਰ ਜਾਪੇ।
1: ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੂਗੋ।
0: ਕਹਿ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ।
1: ਏ ਸਰੀਰਾ ਮੇਰੇ ਆਸ ਜਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ।
0: ਕੇ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮਹਿ ਆਇਆ।
1: ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ।
0: ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ।
1: ਕਹਿ ਨਾਨਕੇ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉ ਚਿਤ ਲਾਇਆ।
0: ਏ ਨੇਤਰੋ ਮੇਰੇ ਹੋ ਹਰ ਤੁਮ ਜੋਤ ਤਰੀ ਹਰ ਬਿਨ ਅਵਰ ਨਾ ਦੇਖੋ ਕੋਈ।
1: ਹਰ ਬਿਨ ਅਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ।
0: ਇਹੋ ਵੀ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ।
1: ਗੁਰ ਪ੍ਰਸਾਦੀ ਬੁਝਿਆ ਜਾ ਵੇਖਾਂ ਹਰ ਇੱਕ ਹੈ ਹਰ ਬਿਨ ਅਵਰ ਨਾ ਕੋਈ।
0: ਕਹਿ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲੀਏ ਦੇਵ ਦ੍ਰਿਸ਼ਟ ਹੋਈ।
1: ਇਹ ਸਰਵਣੋ ਮੇਰੇ ਹੋ ਸੱਚ ਹੈ ਸੁਣਨੇ ਨੋ ਪਠਾਏ।
0: ਸੱਚ ਹੈ ਸੁਣਨੇ ਨੋ ਪਠਾਏ ਸਰੀਰ ਲਾਏ ਸੁਣੋ ਸਤ ਬਾਣੀ।
1: ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਮਾਣੀ।
0: ਸੱਚ ਅਲਖ ਵਡਾਣੀ ਤਾਂ ਕੀ ਗਤ ਕਹੀ ਨਾ ਜਾਏ।
1: ਕਹੇ ਨਾਨਕ ਅੰਮ੍ਰਿਤ ਨਾਮ ਸੁਣ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਸਤਸੰਗੀ ਜਨੋ, ਵੱਡੇ ਭਾਗਾਂ ਵਾਲਿਓ, ਸਤਿਗੁਰੂ ਪਾਤਸ਼ਾਹ ਜੀ ਦਰਸ਼ਨ ਦੀਦਾਰ ਸਤਸੰਗ ਦੀਆਂ ਘੜੀਆਂ ਨਸੀਬ ਹੋਈਆਂ, ਸਤਿਗੁਰੂ ਪਾਤਸ਼ਾਹ ਜੀ ਦਾ ਕੋਟਾ ਅਨੁਕੂਲ ਸ਼ੁਕਰ ਧੰਨਵਾਦ। ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਰਦੇ ਪਾਵਨ ਮੁੱਖ ਵਾਕ ਦੀ ਦਾਤ, ਸਤਿਗੁਰੂ ਪਾਤਸ਼ਾਹ ਜੀ ਝੋਲੀ ਪਾਉਂਦੇ ਨੇ ਤਾਂ ਕਿ ਜੀਵ ਦਾ ਭਲਾ ਹੋਏ। ਸ਼ਬਦ ਦੀਆਂ ਰਹਾਉ ਦੀਆਂ ਤੁਕਾਂ ਸੁਣ ਮੀਤਾ, ਧੂਰੀ ਕੌ ਬਲ ਜਾਈ। ਹੇ ਮਿੱਤਰ, ਇਸ ਗੱਲ ਨੂੰ ਤੂੰ ਸੁਣਨਾ ਕਰ ਧਿਆਨ ਨਾਲ। ਉਹ ਮਾਲਕ ਵਾਹਿਗੁਰੂ ਪਰਮਾਤਮਾ ਦੀ ਸਤਸੰਗਤ ਦੀ ਜਿਸ ਮਨੁੱਖ ਨੂੰ ਦਾਤ ਬਖਸ਼ਿਸ਼ ਕਰਕੇ ਉਹ ਦਿੰਦਾ, ਕਹਿਣ ਲੱਗੀ ਜਿਹੜੇ ਗੁਰਸਿੱਖ ਉਹ ਮਾਲਕ ਪਰਮੇਸ਼ਰ ਪਰਮਾਤਮਾ ਦੀ ਬੰਦਗੀ ਕਰਦੇ ਨੇ, ਉਹਨਾਂ ਦੀ ਚਰਨ ਧੂੜੀ ਉਹ ਤੋਂ ਬਲ ਕੇ ਕੁਰਬਾਨ ਸਦਕੇ ਜਾਣਾ ਚਾਹੀਦਾ। ਇਹੋ ਮਨ ਤੇਰਾ ਭਾਈ, ਕਹਿਣ ਲੱਗੀ ਫਿਰ ਉਸ ਨੂੰ ਇਹ ਮਨ ਹੈ ਜਿਹੜਾ ਇਹ ਦੇ ਦੇਣਾ ਚਾਹੀਦਾ। ਕਿਉਂ? ਕਿਉਂਕਿ ਉਹ ਮਾਲਕ ਪਰਮਾਤਮਾ ਨਾਲ ਮਿਲਾ ਸਕਦਾ, ਮੇਲ ਕਰਾ ਸਕਦਾ। ਗੁਰਮੁਖ ਜਨ ਦੀ ਨਿਸ਼ਾਨੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਰਹਿਮਤ ਕਰਕੇ ਦੱਸਦੇ ਨੇ। ਆਰੰਭ ਵਿੱਚ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਸੋਰਠ ਮਹੱਲਾ ਪੰਜਵਾਂ, ਘਰ ਦੂਜਾ ਚੌਪਦੇ ਕੋ ਅੰਕਾਰ, ਸਤਿਗੁਰ ਪ੍ਰਸਾਦ, ਸ਼ਹੀਦਾਂ ਦੇ ਸਰਤਾਜ। ਗੁਰੂ ਅਰਜਨ ਦੇਵ ਮਹਾਰਾਜ ਜੀ ਇਸ ਸ਼ਬਦ ਨੂੰ ਘਰ ਦੂਜੇ ਅੰਦਰ ਗਾਉਣ ਦੀ ਹਦਾਇਤ, ਔਰ ਚਾਰ ਬੰਦਾਂ ਵਾਲਾ ਇਹ ਪਦਿਆਂ ਵਾਲਾ ਸ਼ਬਦ ਹੈ। ਇੱਕ ਓਅੰਕਾਰ, ਉਹ ਪਰਮੇਸ਼ਰ ਪਰਮਾਤਮਾ ਭਾਈ ਇੱਕ ਹੈ, ਜਿਸ ਦੇ ਸਾਰੇ ਗੁਣ ਅਸੀਂ ਸਰਵਣ ਕਰਦੇ ਹਾਂ। ਜੇ ਕੋਈ ਮਨੁੱਖ ਚਾਹੇ ਉਹ ਪਰਮਾਤਮਾ ਨਾਲ ਮੇਲ ਬਣ ਜਾਏ ਅਤੇ ਕਹਿਣ ਲੱਗੇ ਉਹ ਪੂਰੇ ਗੁਰੂ ਦੀ ਸ਼ਰਨ ਪ੍ਰਾਪਤ ਕਰਨੀ ਪਵੇਗੀ, ਸਤਿਗੁਰ ਪ੍ਰਸਾਦ, ਪੂਰੇ ਗੁਰੂ ਦੀ ਕਿਰਪਾ ਨਾਲ ਉਹ ਪਰਮਾਤਮਾ ਭਾਈ ਮਿਲ ਪੈਂਦਾ। ਏਕ ਪਿਤਾ ਏਕ ਸਿਕੇ ਹੰਬਾਰਕ, ਤੂੰ ਮੇਰਾ ਗੁਰਹਾਈ। ਕਹਿਣ ਲੱਗੀ ਉਹ ਪਰਮਾਤਮਾ ਪਿਤਾ ਸਾਡਾ ਇੱਕ ਹੈ, ਇੱਕ ਪਰਮਾਤਮਾ ਦੇ ਅਸੀਂ ਬਾਰਕ ਬੱਚੇ ਹਾਂ, ਉਹੀ ਸਾਡਾ ਭਾਈ ਭਰਾ ਹੈ। ਸੁਣ ਮੀਤਾ ਜੀਓ ਹਮਾਰਾ ਬਲ ਬਲ ਜਾਸੀ, ਹਰ ਦਰਸ਼ਨ ਦੇਹੋ ਦਿਖਾਈ। ਹੇ ਮਿੱਤਰ ਸੁਣ, ਐਸੇ ਮਾਲਕ ਪਰਮਾਤਮਾ ਦੇ ਕੋਈ ਦਰਸ਼ਨ ਦੀਦਾਰ ਕਰਾ ਦੇ ਅਤੇ ਉਸ ਤੋਂ ਫਿਰ ਸਦਕੇ ਵਾਰ ਵਾਰ ਮੁੜ ਮੁੜ ਕੇ ਕੁਰਬਾਨ ਜਾਈਦਾ, ਬਲਿਹਾਰ ਜਾਈਦਾ, ਰਹਾਉ ਦਾ ਵਿਸ਼ਰਾਮ ਦੇ ਕੇ ਪਾਤਸ਼ਾਹ ਜੀ ਰਹਿਮਤ ਕਰਦੇ। ਪਾ ਮਲੋਵਾ ਮਲ ਮਲ ਧੋਵਾ, ਹਿਮਨ ਤੈ ਕੂੰ ਦੇਸਾਂ, ਸੁਣ ਮੀਤਾ ਹੋਂ ਤੇਰੀ ਸ਼ਰਨਾਈ ਆਇਆ, ਪ੍ਰਭ ਮਿਲੋ ਦੇਹੋ ਉਪਦੇਸਾ। ਪ੍ਰਭੂ ਪਰਮਾਤਮਾ ਨੂੰ ਮਿਲਣ ਦਾ ਇਹ ਮੈਨੂੰ ਉਪਦੇਸ਼ ਬਖਸ਼ਿਸ਼ ਕਰਕੇ ਦਿਓ। ਹੇ ਮਿੱਤਰ ਸੁਣ, ਤੇਰੀ ਸ਼ਰਨਾਈ ਆਇਆ ਹਾਂ, ਮਾਣ ਨਾ ਕੀਜੈ ਸ਼ਰਨ ਪਰੀਜੈ, ਕਰੈ ਸੋ ਭਲਾ ਮਨਾਈਐ। ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਬੋਲ, ਮਾਣ ਨਾ ਕੀਜੈ, ਮਾਣ ਅਤੇ ਅਹੰਕਾਰ ਨੂੰ ਛੱਡ ਕੇ ਸ਼ਰਨ ਪਰੀਜੈ, ਪਰਮਾਤਮਾ ਦੀ ਪੂਰੇ ਗੁਰੂ ਦੀ ਸ਼ਰਨ ਵਿੱਚ ਰਹਿ ਕੇ, ਕਰੈ ਸੋ ਭਲਾ ਮਨਾਈਐ। ਇਹ ਸ਼ਬਦ ਕਹਿਣ ਮਾਤਰ ਨਹੀਂ, ਸਤਿਗੁਰੂ ਪਾਤਸ਼ਾਹ ਜੀ ਨੇ ਜਿੱਥੇ ਪਾਵਨ ਸ਼ਬਦ ਆਪਣੇ ਮੁੱਖ ਤੋਂ ਉਚਾਰਨ ਕੀਤੇ ਨੇ, ਲਿਖੇ ਨੇ, ਅੱਜ ਨਾਨਕ ਸ਼ਾਹੀ ਕੈਲੰਡਰ ਦੇ ਅਨੁਸਾਰ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਹੈ। ਸਤਿਗੁਰੂ ਪਾਤਸ਼ਾਹ ਜੀ ਦੀ ਪਾਵਨ ਬਾਣੀ ਅੰਦਰ ਬੇਅੰਤ ਸ਼ਬਦ ਨੇ, ਤੇਰਾ ਕੀਆ ਮਿੱਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ, ਅੰਮ੍ਰਿਤ ਬਾਣੀ ਉਚਰਾਂ ਹਰ ਜਸ ਮਿੱਠਾ ਲੱਗੈ, ਤੇਰਾ ਭਾਣਾ ਰਾਮ ਦਇਆ ਕਰੋ ਨਾਨਕ ਗੁਣ ਗਾਵੈ, ਮਿੱਠਾ ਲੱਗੈ ਤੇਰਾ ਭਾਣਾ ਰਾਮ, ਬੇਅੰਤ ਸ਼ਬਦ ਨੇ। ਸਤਿਗੁਰੂ ਪਾਤਸ਼ਾਹ ਜੀ ਨੇ ਜਿੱਥੇ ਪਾਵਨ ਸ਼ਬਦ ਆਪਣੇ ਬੋਲ ਤੋਂ ਕਹੇ ਨੇ, ਉਚਾਰਨ ਕੀਤੇ ਨੇ, ਉੱਥੇ ਉਹ ਸਤਿਗੁਰੂ ਪਾਤਸ਼ਾਹ ਜੀ ਭਾਣੇ ਨੂੰ ਮਿੱਠਾ ਕਰਕੇ ਵੀ ਮੰਨਦੇ ਨੇ, ਕੇਵਲ ਕਹੇ ਨਹੀਂ ਆਪਣੇ ਜੀਵਨ ਅੰਦਰ ਕਮਾਏ ਨੇ। ਜੇ ਪਾਵਨ ਬਾਣੀ ਪੜ੍ਹਦੇ ਹਾਂ, ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ, ਅਤੇ ਪਾਤਸ਼ਾਹ ਜੀ ਨੇ ਆਪਣੇ ਆਪ ਨੂੰ ਤੱਤੀ ਤਵੀ 'ਤੇ ਕੁਰਬਾਨ ਕਰ ਦਿੱਤਾ। ਸਤਿਗੁਰੂ ਪਾਤਸ਼ਾਹ ਜੀ ਦੇ ਜਦੋਂ ਜੀਵਨ ਨੂੰ ਪੜ੍ਹਦੇ ਹਾਂ, ਸ਼ਹੀਦੀ ਦੇ ਕਈ ਕਾਰਨ ਬਣਦੇ ਨੇ। ਜੇ ਉਹਨਾਂ ਨੇ ਸ਼ਹੀਦੀ ਪਾਤਸ਼ਾਹ ਜੀ ਨੇ ਪ੍ਰਾਪਤ ਕੀਤੀ ਹੈ ਅਤੇ ਅੱਜ ਅਸੀਂ ਗੁਰੂ ਦੀ ਗੋਦ ਅੰਦਰ ਬੈਠੇ ਹਾਂ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਰਚਨਾ ਕਰਨੀ, ਸਭ ਤੋਂ ਸਤਿਗੁਰੂ ਪਾਤਸ਼ਾਹ ਜੀ ਨੇ ਜਿਹੜਾ ਹੈ ਪਾਵਨ ਦਰਬਾਰ, ਹੋਰ ਕਈ ਸੇਵਾਵਾਂ ਜਿਹੜੀਆਂ ਨੇ ਪਾਤਸ਼ਾਹ ਜੀ ਨੇ ਮਨੁੱਖਤਾ ਦੀ ਝੋਲੀ ਵਿੱਚ ਪਾਈਆਂ ਨੇ,
ਸਤਿਗੁਰੂ ਪਾਤਸ਼ਾਹ ਜੀ ਨੇ ਇਹ ਸੱਚੀ ਬਾਣੀ ਦੇਖਿਆ ਵੀ ਰਲਾ ਵੀ ਹੋਣ ਲੱਗ ਗਿਆ, ਕੱਚੀ ਬਾਣੀ ਵੀ ਉਚਾਰਨ ਕਰਦੇ ਨੇ, ਕਿਤੇ ਸਿੱਖ ਭੁਲੇਖਾ ਨਾ ਖਾਏ। ਵਸੀਲਾ ਤਾਂ ਹੈ ਪਰਮਾਤਮਾ ਨੂੰ ਮਿਲਣ ਦਾ, ਅਤੇ ਪਾਤਸ਼ਾਹ ਜੀ ਕੋਲ ਚਾਰ ਜਿਹੜੇ ਆਪਣੇ ਆਪ ਨੂੰ ਭਗਤ ਖਵਾਉਣ ਵਾਲੇ ਉਹ ਵੀ ਆਏ ਸੀ। ਪਾਤਸ਼ਾਹ ਜੀ ਸਾਡੀ ਬਾਣੀ ਜਿਹੜੀ ਹੈ ਤੁਸੀਂ ਗ੍ਰੰਥ ਤਿਆਰ ਕਰ ਰਹੇ ਹੋ, ਸਾਡੀ ਬਾਣੀ ਵੀ ਦਰਜ ਕਰ ਲਿਓ, ਕਾਨਾ ਪੀਲੂ ਛੱਜੂ। ਪਾਤਸ਼ਾਹ ਜੀ ਨੇ ਕਿਹਾ ਭਾਈ ਜੇ ਤੁਹਾਡੀ ਬਾਣੀ ਉਹ ਪਰਮਾਤਮਾ ਨਾਲ ਮੇਲ ਖਾਏਗੀ, ਇਹ ਉਹ ਮਾਲਕ ਪਰਮਾਤਮਾ ਦੀ ਸੱਚੀ ਬਾਣੀ ਹੈ, ਜੇ ਤੁਹਾਡੀ ਵੀ ਬਾਣੀ ਇੱਦਾਂ ਦੀ ਹੋਏਗੀ, ਬਾਣੀ ਨਾਲ ਮੇਲ ਖਾਏਗੀ, ਤਾਂ ਅਸੀਂ ਜ਼ਰੂਰ ਦਰਜ ਕਰਾਂਗੇ। ਉਹਨਾਂ ਨੇ ਕਈ ਜਿਹੜੇ ਨੇ ਸਮਾਂ ਸੀਮਤ ਹੈ ਬੋਲ ਉਚਾਰਨ ਕੀਤੇ, ਬਾਣੀ ਉਚਾਰੀ, ਕਹਿਣ ਲੱਗੇ ਚੁੱਪ ਵਿਹੜਿਆ ਚੁੱਪ ਇੱਥੇ ਬੋਲਣ ਦੀ ਨਾ ਜਾ। ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਭਾਈ ਇਹ ਬਾਣੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਨਾਲ ਮੇਲ ਨਹੀਂ ਖਾਂਦੀ। ਜਪਜੀ ਸਾਹਿਬ ਅੰਦਰ ਪੜ੍ਹਦੇ ਹਾਂ ਚੁੱਪ ਹੈ ਚੁੱਪ ਨਾ ਹੋਵੇ ਜੇ ਲਾਏ ਰਹਾਂ ਲਿਵਤਾਰ। ਪਾਤਸ਼ਾਹ ਜੀ ਕਹਿਣ ਲੱਗੇ ਬਾਣੀ ਮੇਲ ਨਹੀਂ ਖਾਂਦੀ ਅਤੇ ਦਰਜ ਨਹੀਂ ਕੀਤੀ। ਪਾਤਸ਼ਾਹ ਜੀ ਨੇ ਮੋੜ ਦਿੱਤਾ, ਉਹ ਵੀ ਦੁਖੀ ਹੋਏ। ਸਰਕਾਰ ਤੱਕ ਉਹਨਾਂ ਨੇ ਪੁਕਾਰ ਕੀਤੀ। ਸਭ ਤੋਂ ਵੱਡਾ ਕਾਰਨ ਬਾਣੀ ਦਾ, ਹੋਰ ਦੂਸਰਾ ਕਾਰਨ ਵੱਡਾ ਵੀ ਮੰਨਿਆ ਜਾਂਦਾ, ਚੰਦੂ ਨੇ ਆਪਣੀ ਲੜਕੀ ਦਾ ਰਿਸ਼ਤਾ ਕਰਨ ਲਈ ਲਾਗੀਆਂ ਨੂੰ ਕਿਹਾ। ਲਾਗੀ ਟੋਲਦੇ ਟੋਲਦੇ ਟੋਲਦੇ ਉਹਨਾਂ ਨੂੰ ਪਤਾ ਲੱਗਿਆ ਅਤੇ ਉਹ ਗੁਰੂ ਅਰਜਨ ਦੇਵ ਮਹਾਰਾਜ ਜੀ ਕੋਲ ਆਏ। ਕਹਿਣ ਲੱਗੇ ਸਤਿਗੁਰੂ ਪਾਤਸ਼ਾਹ ਜੀ ਦਾ ਸੁਪੁੱਤਰ ਹੈ, ਬਾਲਕ ਹੈ ਹਰਗੋਬਿੰਦ। ਕਹਿਣ ਲੱਗੇ ਉਹਨੂੰ ਰਿਸ਼ਤਾ ਕਰਕੇ ਉਹਨੂੰ ਆਪਾਂ ਚੰਦੂ ਨੂੰ ਹਾਂ ਕਰ ਦਿੰਦੇ ਹਾਂ। ਇੱਥੋਂ ਦੇਖਿਆ ਗੱਲਬਾਤ ਕੀਤੀ, ਪਾਤਸ਼ਾਹ ਜੀ ਨੇ ਕੁਝ ਨਹੀਂ ਕਿਹਾ ਅਤੇ ਚੰਦੂ ਕੋਲ ਜਾ ਕੇ ਉਹਨਾਂ ਨੇ ਕਿਹਾ ਵੀ ਤੁਹਾਡਾ ਅਸੀਂ ਰਿਸ਼ਤਾ ਕਰਾਏ। ਫਿਰ ਵੀ ਪੁੱਛਿਆ, ਕਹਿਣ ਲੱਗੇ ਕਿੱਥੇ ਕਿਹਾ। ਕਹਿਣ ਲੱਗੀ ਗੁਰੂ ਨਾਨਕ ਪਾਤਸ਼ਾਹ ਜੋਤ ਜਿਹੜੀ ਹੈ ਧੰਨ ਗੁਰੂ ਅਰਜਨ ਦੇਵ ਮਹਾਰਾਜ ਉਹਨਾਂ ਦੇ ਸਪੁੱਤਰ ਨੂੰ। ਕਹਿਣ ਲੱਗੀ ਚੁਬਾਰੇ ਦੀ ਇੱਟ ਮੋਰੀ ਨਾਲ ਲਾਇਓ। ਇਹ ਖਬਰ ਜਿਹੜੀ ਹੈ ਦਿੱਲੀ ਦੀਆਂ ਸੰਗਤਾਂ ਨੂੰ ਪਤਾ ਲੱਗੀ। ਸਤਿਗੁਰੂ ਪਾਤਸ਼ਾਹ ਜੀ ਨੂੰ ਪੱਤਰ ਲਿਖਿਆ, ਕਹਿਣ ਲੱਗੀ ਮਹਾਰਾਜ ਗੁਰੂ ਨਾਨਕ ਦੇ ਘਰ ਨੂੰ ਮੋਰੀ ਦੱਸਿਆ ਅਤੇ ਆਪਣੇ ਆਪ ਨੂੰ ਚੁਬਾਰਾ। ਕਹਿਣ ਲੱਗੀ ਇਹ ਗੱਲ ਬਰਦਾਸ਼ਤ ਨਹੀਂ ਹੁੰਦੀ, ਗੱਲ ਰਿਸ਼ਤੇ ਦੀ ਨਹੀਂ, ਪਾਤਸ਼ਾਹ ਜੀ ਤੋਹੀਨ ਕੀਤੀ ਹੈ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦੀ। ਸਿੱਖ ਸੰਗਤਾਂ ਦੀ ਬੇਨਤੀ ਨੂੰ ਮੰਨ ਕੇ ਸਤਿਗੁਰੂ ਪਾਤਸ਼ਾਹ ਜੀ ਨੇ ਕੋਰੀ ਨਾ ਕਰ ਦਿੱਤੀ। ਚੰਦੂ ਫਿਰ ਇਸ ਗੱਲ ਤੋਂ ਬੜਾ ਔਖਾ ਹੋਇਆ, ਸਰਕਾਰੀ ਦਰਬਾਰੇ ਪਹੁੰਚ ਕੀਤੀ। ਸਤਿਗੁਰੂ ਪਾਤਸ਼ਾਹ ਜੀ ਨੂੰ ਹੋਰ ਕਈ ਉਕਸਾ ਕੇ ਗੱਲਾਂ ਬਾਤਾਂ ਕਰਕੇ ਕਿਹਾ ਵੀ ਉਹਨੂੰ ਪਕੜੋ ਅਤੇ ਪਕੜ ਕੇ ਬੰਦ ਕਰੋ, ਤਸੀਹੇ ਦਿਓ, ਹੋਰ ਵੀ ਕਈ ਕਾਰਨ। ਅਤੇ ਸਤਿਗੁਰੂ ਪਾਤਸ਼ਾਹ ਜੀ ਨੂੰ ਪਕੜ ਕੇ ਆਪਣੇ ਪਹਿਲਾਂ ਘਰ ਵਿੱਚ ਰੱਖਿਆ ਅਤੇ ਇਹਨੇ ਫਿਰ ਕਾਫੀ ਜਿਹੜੇ ਉੱਥੇ ਤਸੀਹੇ ਦਿੱਤੇ। ਸਤਿਗੁਰੂ ਪਾਤਸ਼ਾਹ ਜੀ ਨੂੰ ਅੱਜ ਦੇ ਦਿਨ ਪਾਤਸ਼ਾਹ ਜੀ ਨੂੰ ਤੱਤੀ ਰੇਤ ਤੱਤੀ ਤਵੀ 'ਤੇ ਤਿੰਨ ਚਾਰ ਦਿਨ ਤਸੀਹੇ ਦਿੰਦਿਆਂ ਹੋਇਆਂ ਪਾਤਸ਼ਾਹ ਜੀ ਨੂੰ ਅੱਜ ਜਿਹੜਾ ਸ਼ਹੀਦ ਕੀਤਾ। ਗੁਰੂ ਪਾਤਸ਼ਾਹ ਜੀ ਨੇ ਸਾਡੀ ਸਿੱਖ ਮਨੁੱਖਤਾ ਨੂੰ, ਸਤਿਗੁਰੂ ਪਾਤਸ਼ਾਹ ਜੀ ਨੇ ਜਿਹੜੀਆਂ ਸੇਵਾਵਾਂ ਜਿਹੜੀਆਂ ਨੇ ਉਹਨਾਂ ਨੂੰ ਅਸੀਂ ਯਾਦ ਕਰਦੇ ਹਾਂ। ਔਰ ਪਾਤਸ਼ਾਹ ਜੀ ਨੇ ਸ਼ਹੀਦੀ ਪ੍ਰਾਪਤ ਕੀਤੀ, ਸਭ ਤੋਂ ਪਹਿਲੇ ਸਿੱਖ ਧਰਮ ਵਿੱਚ ਸ਼ਹੀਦ ਹੋਏ ਨੇ। ਇਸੇ ਲਈ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਜਿਹੜਾ ਸ਼ਹੀਦਾਂ ਦੇ ਸਿਰਤਾਜ ਕਿਹਾ ਜਾਂਦਾ, ਸਿਰਜਣਾ ਕੀਤੀ ਹੈ। ਸੋ ਗੁਰੂ ਪਾਤਸ਼ਾਹ ਜੀ ਦੇ ਇਹ ਪਾਵਨ ਬੋਲ ਜਿਹੜੇ ਨੇ ਉਹ ਸਤਿਗੁਰੂ ਪਾਤਸ਼ਾਹ ਜੀ ਸਾਡੀ ਝੋਲੀ ਪਾਉਂਦੇ ਨੇ। ਕਹਿਣ ਲੱਗੇ ਭਾਈ ਜੀਵਨ ਵਿੱਚ ਮਾਣ ਅਹੰਕਾਰ ਨੂੰ ਛੱਡ ਕੇ ਪੂਰੇ ਗੁਰੂ ਦੀ ਸ਼ਰਨ ਵਿੱਚ ਰਹਿ ਕੇ ਕਰੈ ਸੋ ਭਲਾ ਮਨਾਈਏ, ਜੋ ਗੁਰੂ ਕਰਦਾ ਉਹਨੂੰ ਭਲਾ ਕਰਕੇ ਮਿੱਠਾ ਕਰਕੇ ਮੰਨ ਲੈਣਾ ਉਹ ਮਾਲਕ ਪਰਮਾਤਮਾ ਨਾਲ। ਭਾਈ ਜੇ ਕੋਈ ਇੱਦਾਂ ਦਾ ਜੀਵਨ ਬਣਾ ਲੈਂਦਾ ਫਿਰ ਪਰਮਾਤਮਾ ਨਾਲ ਉਹਦਾ ਮੇਲ ਬਣ ਜਾਂਦਾ ਹੈ। ਸੁਣ ਮੀਤਾ ਜੀਓ ਪਿੰਡ ਸਭ ਤਾਨੇ ਅਰਪੀਜੈ, ਓਂ ਦਰਸ਼ਨ ਹਰ ਜੀਓ ਪਾਈਐ, ਹਰੀ ਪ੍ਰਭੂ ਪਰਮਾਤਮਾ ਦੇ। ਹੇ ਮਿੱਤਰ ਸੁਣ, ਜਿਹੜਾ ਆਪਣਾ ਪਿੰਡ ਸਭ ਕੁਝ ਤਨ ਅਰਪਣ ਕਰ ਦਿੰਦਾ ਇਸੇ ਤਰ੍ਹਾਂ ਇਸ ਦੇ ਵਿੱਚ ਰਹਿ ਕੇ ਫਿਰ ਉਹ ਮਾਲਕ ਪਰਮਾਤਮਾ ਦੇ ਜਿਹੜੇ ਦਰਸ਼ਨ ਪ੍ਰਾਪਤ ਕਰ ਲੈਂਦਾ, ਦਰਸ਼ਨ ਜਿਹੜੇ ਨੇ ਪਾਏ ਜਾਂਦੇ ਨੇ, ਉਸ ਮਨੁੱਖ ਨੂੰ ਪ੍ਰਾਪਤ ਹੋ ਜਾਂਦੇ ਨੇ। ਭਇਓ ਨੁਗਰੂ ਪ੍ਰਸਾਦ ਸੰਤਨ ਕਹਿ ਹਰ ਨਾਮਾ ਹੈ ਮਿੱਠਾ। ਫਿਰ ਜਿਸ ਮਨੁੱਖ 'ਤੇ ਕਿਰਪਾਲੂ ਪ੍ਰਭੂ ਪਰਮਾਤਮਾ ਮਿਹਰ ਕਰਦਾ ਉਸ ਨੂੰ ਫਿਰ ਪ੍ਰਭੂ ਪਰਮਾਤਮਾ ਦਾ ਨਾਮ ਕੌੜਾ ਨਹੀਂ ਮਿੱਠਾ ਲੱਗਣ ਲੱਗ ਜਾਂਦਾ। ਜਨ ਨਾਨਕ ਕਉ ਗੁਰ ਕਿਰਪਾ ਧਾਰੀ, ਸਭ ਅਕੁੱਲ ਨਿਰੰਜਨ ਡੀਠਾ। ਦਾਸ ਨਾਨਕ 'ਤੇ ਉਹ ਪਰਮਾਤਮਾ ਨੇ ਕਿਰਪਾ ਕੀਤੀ, ਉਹ ਅਦ੍ਰਿਸ਼ਟ ਪ੍ਰਭੂ ਪਰਮਾਤਮਾ ਦੇ ਦਰਸ਼ਨ ਦੀਦਾਰ ਹੋ ਗਏ ਨੇ। ਸੋ ਗੁਰੂ ਪਾਤਸ਼ਾਹ ਜੀ ਰਹਿਮਤ ਕਰਨ, ਪਾਵਨ ਸ਼ਬਦ ਦੀ ਦਾਤ ਝੋਲੀ ਪਾਉਣ, ਨਾਮ ਦੀ ਦਾਤ ਸਤਸੰਗ ਦੀਆਂ ਕੜੀਆਂ ਬਖਸ਼ਿਸ਼ ਕਰਨ ਜੀ ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿ

0: ਮਹੱਲਾ ਪਹਿਲਾ ਨਾਨਕ ਮੇਰੇ ਸਰੀਰ ਕਾ ਇੱਕ ਰਥ ਕ੍ਰਿਤਵਾ ਜੁਗ ਜੁਗ ਫਿਰ ਉਟਾਈ ਗਿਆਨੀ ਬੁੱਝੇ ਤਾ ਸਤਿਯੁਗ ਰਸਨ ਤੂੰ ਕਾ ਧਰਮ ਕ੍ਰਿਤਵਾ ਤ੍ਰਿਤੇ ਰਜ ਤੇ ਕਾ ਜੁਰ ਕਿਥਵਾ ਦੁਆਪਰਾ ਤਪੇ ਕਾ ਸਤ ਕ੍ਰਿਤਵਾ ਕਲ ਜੁਗ ਰਥ ਕਣਕ ਕੂੜ ਕ੍ਰਿਤਵਾ ਮਹੱਲਾ ਪਹਿਲਾ
1: ਸ਼ਾਮ ਕੈ ਸਤੰਬਰ ਸਵਾਮੀ ਸੱਚ ਮਿਆ ਸੇ ਸੱਚ ਰਹੇ ਸਭ ਕੁ ਸੱਚ ਸਮਾਵੈ ਸਭ ਕੁ ਸੱਚ ਸਮਾਵੈ

ਸਤਿਗੁਰ ਵਿਟੋ ਵਾਰਿਆ ਜਿਤ ਮਿਲਿਆ ਖਸਮ ਸੰਭਾਲਿਆ ਜਿਨ ਕਰ ਪ੍ਰੇਸ਼ਾਨ ਜਿੰਦਿਆ ਨੇ ਨਿਤਿਅਕ ਤਨਹਾਲਿਆ ਖਸਮ ਸੋੜ ਦੂਜੇ ਲੱਗੇ ਡੂਬੇ ਸਿਵੇਂ ਜਾ ਰਿਹਾ ਸਤਿਗੁਰੇ ਕੋਈ ਤਾਂ ਵੱਡੇ ਕਿਨੇ ਵਿਚਾਰਿਆ ਪਰ ਕਿਰਪਾ ਪਾਰ ਉਤਾਰਿਆ ਕਿਰਪਾ।

ਕੱਪੜ ਨੂੰ ਸਹਾਵਣਾ ਛਿੜਕਣੀਆਂ ਤੋਂ ਜਾਵਣਾ ਮੰਦਾ ਚੰਗਾ ਆਪਣਾ ਵੀ ਕੀਤਾ ਪਾਵਣਾ ਹੁਕਮ ਕੀ ਮਨ ਭਈ ਭਾਵਦੇ ਨਾ ਪੀੜੀ ਅੱਗੇ ਜਾਵਣਾ ਨੰਗਾ ਤੋਂ ਚੁਕਾ ਲਿਆ ਤਾਂ ਕਿਸੇ ਨਾ ਡਰਾਵਣਾ ਪਰ ਉਗਣ ਪਛੋਤਾਵਣਾ।

0: ਇਹ ਜਨੇਊ ਜੀ ਕਾ ਹੀ ਤਾਂ ਪਾਂਡੇ ਘੱਤ ਨਾ ਝੁੱਟੇ ਨਾ ਮਨ ਲੱਗੇ ਨਾ ਜਲੇ ਨਾ ਜਾ ਧੰਨ ਸੁਮਨ ਸੁਨਾਨਕਾ ਜੁਗਲ ਚੱਲੇ ਪਾ ਝੁਕਣ ਮੁਗਣਾ ਬੈ ਝੁਕੇ ਪਾਏ ਆ
1: ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੂੜੀਆਂ ਲੱਖ ਗਾਲ ਲੱਖ ਠੱਗੀਆਂ ਪੈਨਾਮੀਆਂ ਰਾਧੇ ਉਸ ਜੀ ਨਾਲ ਤਗ ਭਾਉ ਕੱਤੀਆ ਬਾਹਮਣ ਵੱਟਿਆ ਇੱਕੋ ਬੱਕਰਾ ਨਿਖਾਇਆ ਸਭ ਕੋ ਆਖਿਆ ਪਾਏ ਹੋਏ ਪੁਰਾਣਾ ਸੁੱਟੀਆ ਬੀਬਰ

ਹੋਲੀ ਸਾਹਿਬ ਹੋਏ ਦਿਆਲ ਕਿਰਪਾ ਕਰੇ ਤਾਂ ਸਹਾਇ ਕਰ ਕਰਾਏ ਸੀ।

0: ਦਾ ਪਹਿਲਾ ਜੇ ਕਰ ਸੂਤਕ ਮੰਨੀਏ ਸਭ ਤੇ ਸੂਤਕ ਹੋਏ ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ ਜੇਤੇ ਦਾਣੇ ਅਨਕ ਜੀਆਂ ਬਾਜਨਾ ਕੋਏ ਪਹਿਲਾ ਪਾਣੀ ਜੂ ਅੱਜ ਤੇਰਾ ਸਭ ਕੋਈ ਸੂਤਕ ਕੋ ਰੱਖੇ ਸੂਤਕ ਰਸੋਏ ਨਾਨਕ ਸੂਤਕੇ ਉਣਾ ਉਤਰੈ ਗਿਆਨ ਉਤਾਰ ਧੋਏ ਮਹੱਲਾ ਪਹਿਲਾ
1: ਮਨ ਕਾ ਸੂਤਕ ਲੋਭ ਹੈ ਜੇ ਵਾ ਸੂਤਕ ਕੂੜ ਅੱਖੀ ਸੂਤਕ ਵੇਖਣਾ ਪਰਤਰਿਆ ਪਰ ਧਨ ਰੂਪ ਕੰਨੀ ਸੁਤ ਕੰਨ ਪੈ

ਵਿੱਚ ਇਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਲੇ ਤਾਂ ਨਜ਼ਰੀ ਆਈਆਂ ਜਾਂ ਤੁਸੀਂ ਪ੍ਰਾਣਾ ਤਾਂ ਮਨ ਵਸਾਈਆਂ ਘਰ ਹੁਕਮ ਮਸਤਕ ਹੱਥ ਤਾਰ ਵਿੱਚ ਵਰ ਕੱਢੀਆਂ ਵਰਿਆਈਆਂ ਸਹਿ ਤੁੱਠੇ ਨੌਨਤ ਪਾਈਆਂ ਸਹਿ ਤੁੱਠੇ ਨੌ ਨਿਤ ਪਾਈਆ।

ਮਹੱਲਾ ਪਹਿਲਾਂ ਪਹਿਲਾਂ ਸੁੱਚਾ ਆਪੇ ਸੁੱਚੇ ਬੈਠਾ ਆਏ ਸੁੱਚੇ ਅੱਗੇ ਰੱਖੇ ਉਹਨੇ ਕੋਈ ਨਾ ਭਿੱਟੇ ਜਾਏ ਸੁੱਚਾ ਹੋਏ ਕੇ ਜੀਵਿਆ ਲੱਗਾ ਪਣ ਸਲੋਕ ਹੋਤੀ ਜਾਏ ਸੁੱਟਿਆ ਕਿਸੇ ਲੱਗਾ ਦੁੱਖ ਅੰਨ ਦੇਵਤਾ ਪਾਣੀ ਦੇਵਤਾ ਬੈਸੰਤਰ ਦੇਵਤਾ ਲੂਣ ਪੰਜਵਾਂ ਪਾਏ ਘੇਰਤਾ ਵਾ।

0: ਮਹੱਲਾ ਪਹਿਲਾ ਨਾਨਕ ਫਿੱਕੇ ਬੋਲੀ ਧਨ ਮਨ ਫਿੱਕਾ ਫਿੱਕੋ ਫਿੱਕਾ ਸਦੀਏ ਫਿੱਕੇ ਫਿੱਕੀ ਸੋਇ ਫਿੱਕਾ ਦਰਗੇ ਸੱਟੀਏ ਮੁਥੁੱਕਾਂ ਫਿੱਕੇ ਪਾਏ ਫਿੱਕਾ ਮੂਰਖ ਆਖੀਏ ਪਾਣਾ ਲੈ ਸਜਾਏ ਮਹੱਲਾ ਪਹਿਲਾ
1: ਅੰਦਰੋਂ ਝੂਠੇ ਪੈਜ ਬਾਹਰ ਦੁਨੀਆਂ ਅੰਦਰ ਫੈਲ ਅੜਸਟ ਤੀਰਥ ਜੇ ਨਾਵੇ

ਮਾਈ ਸਸਸਾ ਸਮਾਲੀਏ ਜਿਤ ਕੀਤਾ ਪਾਈ ਆਪਾਂ ਸਾ ਕਾਲ ਬ੍ਰਿਤ ਕਾਲੀਏ ਮੰਦਾ ਨੂੰ ਲਗੀ ਚਾਹੀਦੀ ਨੂੰ ਤੇ ਲੰਬੀ ਨਰ ਰਹਾ ਲੀਏ ਜੇ ਵੇ ਆਪਾਂ ਸਾ ਟਾਲੀਏ ਜੋ ਸਾਹਿਬ ਲਾਲ ਹਾਰੇ।

ਚਾਕਰ ਲੱਗਣ ਚਾਕਰੀ ਚਿੱਟਲੇ ਖਸਮੇ ਪਾਏ ਹੋਰ ਮਤਲਬ ਇਸ ਨੂੰ ਅਗਲੀ ਵਜੋਂ ਵੀ ਤੂੰ ਨਾ ਖਾਏ ਖਸਮੇ ਕਰੇ ਬਰਾਬਰੀ ਫਿਰ ਕਹਿ ਅੰਦਰ ਪਾਏ ਵਜੋ ਗੋਏ ਗਲਾ ਗੋਏ ਮੂੰਹ ਪਾਣਾ ਖਾਏ ਜਿਸ ਦਾ ਦਿੱਤਾ ਖਾਵਣਾ ਜਿਸ ਦਾ ਦਿੱਤਾ ਖਾਵਣਾ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।

ਆਈ ਹਰ ਦੀਜੈ ਨਾਮ ਪਿਆਰੀ ਜੀਉ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਸੁਖਮਣੀ ਮਹੱਲਾ।

ਮੈਂ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਮਿਟਾਵੋ ਸਿਮਰੋ ਜਸ ਬਿਸੰਬਰ ਇੱਕ ਨਾਮ ਜਪਤ ਅਗਨਤ ਅਨੇਕ ਵੇਦ ਪੁਰਾਣ ਸਿਮਰ ਸੁਧਾਖਰ ਕਿਨੇ ਰਾਮ ਨਾਮ ਇਕਾਖਰ ਕਿਨਕਾ ਏਕ ਜਿਸ ਜੀ ਬਸਾਵੈ ਤਾਂ ਕੀ ਮਹਿਮਾ ਗਨੀ ਨਾ ਆਵੈ ਕਾਂਖੀ ਏਕੈ ਦਰਸ ਤੁਹਾਰੋ ਨਾਨਕ ਸੰਗ ਮੋਹੇ ਉਧਾਰੋ ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਰਹਾਓ ਪ੍ਰਭ ਕੈ ਸਿਮਰਨ ਗਰਭ ਨਾ ਬਸੈ ਪ੍ਰਭ ਕੈ ਸਿਮਰਨ ਦੁਖ ਜਮ ਨਸੈ ਪ੍ਰਭ ਕੈ ਸਿਮਰਨ ਕਾਲ ਪਰ ਹਰੈ ਪ੍ਰਭ ਕੈ ਸਿਮਰਨ ਦੁਸ਼ਮਣ ਟਰੈ ਪ੍ਰਭ ਸਿਮਰਤ ਕਛ ਬਿਘਨ ਨਾ ਲਾਗੈ ਪ੍ਰਭ ਕੈ ਸਿਮਰਨ ਅੰਦਿਨ ਜਾਗੈ ਪ੍ਰਭ ਕੈ ਸਿਮਰਨ ਭਾਉ ਨਾ ਵਿਆਪੈ ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ ਪ੍ਰਭ ਕਾ ਸਿਮਰਨ ਸਾਧ ਕੈ ਸੰਗ ਸਰਬ ਨਿਧਾਨ ਨਾਨਕਾ ਰੰਗ ਪ੍ਰਭ ਕੈ ਸਿਮਰਨ ਰਿੱਧ ਸਿੱਧ ਨਾਉ ਨਿਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪਤਾ ਪੂਜਾ ਪ੍ਰਭ ਕੈ ਸਿਮਰਨ ਬਿੰਸੈ ਦੂਜਾ ਪ੍ਰਭ ਕੈ ਸਿਮਰਨ ਤੀਰਥ ਸ਼ਨਾਨੀ ਪ੍ਰਭ ਕੈ ਸਿਮਰਨ ਦਰਗਹਿ ਮਾਨੀ ਪ੍ਰਭ ਕੈ ਸਿਮਰਨ ਹੋਏ ਸੋ ਭਲਾ ਪ੍ਰਭ ਕੈ ਸਿਮਰ ਸੋ ਫਲ ਫਲਾ

ਆਏ ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕਾ ਸਿਮਰਨ ਉਦਰੇ ਮੂਚਾ, ਪ੍ਰਭ ਕਾ ਸਿਮਰਨ ਤ੍ਰਿਸ਼ਨਾ ਬੂਝੈ, ਪ੍ਰਭ ਕਾ ਸਿਮਰਨ ਸਭ ਕੇ ਸੂਝੈ, ਪ੍ਰਭ ਕਾ ਸਿਮਰਨ ਨਾਹੀਂ ਜਮ ਤ੍ਰਾਸਾ, ਪ੍ਰਭ ਕਾ ਸਿਮਰਨ ਪੂਰਨ ਆਸਾ, ਪ੍ਰਭ ਕਾ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਧ ਮਾਹਿ ਸਮਾਏ, ਪ੍ਰਭ ਜੀ ਬਸੈ ਸਾਧਕੀ ਰਸਨਾ, ਨਾਨਕ ਜਨ ਕਾ ਦਾਸਮ ਦਸਨਾ, ਪ੍ਰਭ ਕੋ ਸਿਮਰੈ ਸੇ ਧਨਵੰਤੇ, ਪ੍ਰਭ ਕੋ ਸਿਮਰੇ ਸੇ ਪਤਵੰਤੇ, ਪ੍ਰਭ ਕੋ ਸਿਮਰੇ ਸੇ ਜਨ ਪ੍ਰਵਾਣ, ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ, ਪ੍ਰਭ ਕੋ ਸਿਮਰੇ ਸੇ ਬੇ ਮੋਹਤਾਜੇ, ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ, ਪ੍ਰਭ ਕੋ ਸਿਮਰੈ ਸੇ ਸੁਖਵਾਸੀ, ਪ੍ਰਭ ਕੋ ਸਿਮਰੇ ਸਦਾ ਵਿਨਾਸੀ, ਸਿਮਰਨ ਤੇ ਲਾਗੇ ਜਿਨੇ ਆਪਦੇ ਅੱਲਾ, ਨਾਨਕ ਜਨ ਕੀ ਮੰਗੈ ਰਵਾਲਾ, ਪ੍ਰਭ ਕੋ ਸਿਮਰੇ ਸੇ ਪਰ ਉਪਕਾਰੀ, ਪ੍ਰਭ ਕੋ ਸਿਮਰੈ ਤਿਨ ਸਤ ਬਲਿਹਾਰੀ, ਪ੍ਰਭ ਕੋ ਸਿਮਰੇ ਸੇ ਮੁਖ ਸੁਹਾਵੇ, ਪ੍ਰਭ ਕੋ ਸਿਮਰੈ ਤਿਨ ਸੁਖ ਬਿਹਾਵੈ, ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ, ਪ੍ਰਭ ਕੋ ਸਿਮਰੈ ਤਿਨ ਮਰੀਤਾ, ਪ੍ਰਭ ਕੋ ਸਿਮਰੈ ਤਿਨ ਅਨੰਦ ਘਨੇਰੇ, ਪ੍ਰਭ ਕੋ ਸਿਮਰੇ ਬਸੇ ਅਨੇਰੇ, ਸੰਤ ਕਿਰਪਾ ਤੇ ਅੰਦਿਨ ਜਾਗ, ਨਾਨਕ ਸਿਮਰਨ ਪੂਰੈ ਭਾਗ, ਪ੍ਰਭ ਕਾ ਸਿਮਰਨ ਕਾਰਜ ਪੂਰੇ, ਪ੍ਰਭ ਕਾ ਸਿਮਰਨ ਕਬੂਣਾ ਝੂਰੇ, ਪ੍ਰਭ ਕਾ ਸਿਮਰਨ ਹਰ ਗੁਣ ਬਾਨੀ, ਪ੍ਰਭ ਕਾ ਸਿਮਰਨ ਸਹਿਜ ਸਮਾਨੀ, ਪ੍ਰਭ ਕਾ ਸਿਮਰਨ ਨਿਸ਼ਚਲ ਆਸਨ, ਪ੍ਰਭ ਕਾ ਸਿਮਰਨ ਕਮਲ ਵਿਘਾਸਨ, ਪ੍ਰਭ ਕਾ ਸਿਮਰਨ ਅਨਹਦ ਚੁਨਕਾਰ, ਸੁਖ ਪ੍ਰਭ ਸਿਮਰਨ ਕਾਂਤ ਨਾ ਪਾਰ, ਸਿਮਰੇ ਸੇ ਜਨ ਜਨ ਕੋ ਪ੍ਰਭ ਮਾਇਆ, ਨਾਨਕ ਤਿੰਨ ਜਨ ਸਰਨੀ ਪਾਇਆ, ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਵੇਦ ਉਪਾਏ, ਹਰ ਸਿਮਰਨ ਭੈ ਸਿੱਧ ਜਤੀ ਦਾਤੇ, ਹਰ ਸਿਮਰਨ ਨੀ ਚੌਂਕੁੰਡ ਜਾਤੇ, ਹਰ ਸਿਮਰਨ ਧਾਰੀ ਸਭ ਧਰਨਾ, ਸਿਮਰ ਸਿਮਰ ਹਰ

ਨਾਨਕ ਗੁਰਮੁਖ ਹਰ ਸਿਮਰਨ ਤਿੰਨ ਪਾਇਆ ਸਲੋਕ। ਦੀਨ ਦਰ ਦੁੱਖ ਭੰਜਨਾ ਕਟਕਟ ਨਾਥ ਅਨਾਥ, ਸ਼ਰਨ ਤੁਮਾਰੀ ਆਇਓ ਨਾਨਕੇ ਪ੍ਰਭ ਸਾਥ। ਅਸ਼ਟਪਦੀ ਜੈ ਮਾਤ ਪਿਤਾ ਸੁਤਮੀਤ ਨਾ ਭਾਈ, ਮਨੂਆ ਨਾਮ ਤੇਰਾ ਸੰਗ ਸਹਾਈ, ਜੈ ਮਾਂ ਪਿਆਂ ਦੂਤ ਜਮ ਦਲੈ, ਤੈ ਕੇਵਲ ਨਾਮ ਸੰਗ ਤੇਰਾ ਚਲੈ। ਜੈ ਮੁਸ਼ਕਲ ਹੋਵੇ ਅਤਪਾਰੀ, ਹਰ ਕੋ ਨਾਮ ਖਿਲ ਮਾਇ ਉਧਾਰੀ, ਅਨਕ ਪੁਨਾ ਚਰਨ ਕਰਤ ਨਹੀਂ ਤਰੈ, ਹਰ ਕੋ ਨਾਮ ਕੋਟ ਪਾਪ ਪਰ ਹਰੈ। ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵੋ ਸੂਖ ਹਨੇਰੇ, ਸਗਲ ਸਿਸ਼ਟ ਕੋ ਰਾਜਾ ਦੁਖੀ, ਹਰ ਕਾ ਨਾਮ ਜਪ ਤੋ ਹੋਏ ਸੁਖੀ। ਆ ਲਾ ਕਰੋਰੀ ਬੰਧਨ ਪਰੈ, ਹਰ ਕਾ ਨਾਮ ਜਪ ਨਿਸਤਾਰੈ, ਅਨਕ ਮਾਇਆ ਰੰਗ ਤਿਖਨਾ ਬੁਝਾਵੈ, ਹਰ ਕਾ ਨਾਮ ਜਪ ਤਗਾਵੈ। ਜੇ ਮਾਰ ਗਏ ਜਾ ਤਕੇਲਾ, ਤੈਰ ਨਾਮ ਸੰਘੋ ਸੁਹੇਲਾ, ਐਸਾ ਨਾਮ ਮਨਸਰ ਧਿਆਈ ਹੈ, ਨਾਨਕ ਗੁਰਮੁਖ ਪਰਮ ਗਤ ਪਾਈ ਹੈ। ਛੂਟ ਨਾਹੀਂ ਕੋੜ ਲਖ ਬਾਈ, ਨਾਮ ਜਪ ਤੈ ਪਾਰ ਪਰਾਈ, ਅਨਕ ਬਗਨ ਜਿਆ ਸੰਘਾਰ, ਹਰ ਕਾ ਨਾਮ ਤਤਕਾਲ ਉਧਾਰ ਹੈ, ਅਨਕ ਜਨ ਜਨਮੈ ਮਰ ਜਾਮ ਨਾਮ।

ਸਲੋਕ ਬਹੁ ਸ਼ਾਸਤਰ ਬਹੁ ਸਿਮਰਤੀ ਵੇਖੈ ਸਰਬ ਟੰਡੋਲ ਪੂਜਿਸ਼ ਨਾਹੀ ਹਰ ਹਰੇ ਨਾਨਕ ਨਾਮਾ ਮੋਲ ਅਸ਼ਟਪਦੀ ਜਾਪ ਤਪ ਗਿਆਨ ਸਭ ਧਿਆਨ ਖਟ ਸ਼ਾਸਤਰ ਸਿਮਰਤ ਵਿਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਭ ਤਿਆਗ ਬਨਮਤੇ ਫਿਰੇ ਅਨਕ ਪ੍ਰਕਾਰ ਕੀ ਬਹੁ ਜਤਨਾ ਪੁੰਦਾ ਨੋ ਮੈਂ ਬਹੁ ਰਤਨਾ ਸ੍ਰੀ ਜੀ ਕਟਾਇਓ ਮੈਂ ਕਰ ਰਾਤੀ ਵਰਤਨੇ ਮੈਂ ਕਰੇ ਬਹੁ ਭਾਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਏ ਇੱਕ ਬਾਰ ਨਾ ਅਖੰਡ ਪ੍ਰਿਥਵੀ ਫਿਰੈ ਚਿਰ ਜੀਵੈ ਮਾਂ ਉਦਾਸ ਵੀ ਸਰਥੀਵੈ ਅਗਰ ਮਾਏ ਹੋਵਤ ਪੁਰਾਣ ਕਣਕ ਸਹਿ ਅਰਪਮ ਦਾਨ ਨਿਓਲੀ ਕਰਮ ਕਰੇ ਬਹੁ ਆਸਨ ਜੈਨ ਮਾਰਗ ਸੰਜਮਤ ਸਾਧਨ ਨਿਮਖ ਨਿਮਖ ਕਰ ਸ੍ਰੀ ਕਟਾਵੈ ਤਉ ਭੀ ਹਉਮੈ ਮੈਲ ਨਾ ਜਾਵੈ ਹਰਿ ਕੇ ਨਾਮ ਸੰਸਰ ਕ੍ਰਿਸ਼ਨ ਆਏ ਨਾਨਕ ਗੁਰਮੁਖ ਨਾਮ ਜਪਤ ਗਤ ਪਾਏ ਮਨ ਕਾਮਣਾ ਤੀਰਥ ਦੇ ਛੁਟਿਆ ਕਰ ਘੁਮਾਨਾ ਮਨ ਤੇ ਉੱਟਿਆ ਸੋਚ ਕਰੇ ਦਿਨ ਸਰ ਰਾਤ ਮਨ ਕੀ ਮੈਲ ਨਾ ਤਨ ਤੇ ਜਾਤ ਇਸ ਦੇ ਹੀ ਕਬੋ ਸਾਧਨਾ ਕਰੇ ਮਨ ਦੇ ਕਬੂ ਨਾ ਵਿਖਿਆ ਟਰੈ ਜਲ ਧੋਵੈ ਬਹੁ ਦੇ ਅਨੀਤ ਸੁਧ ਕਾਂ ਕਾਚੀ ਭੀਤ ਮਨ ਹਰ ਕੇ ਨਾਮ ਕੀ ਮੈਂ ਮਾਯੂਚ ਨਾਨਕ ਨਾਮ ਉਧਰੇ ਪਤਤ ਬਹੁ ਮੂਚ ਬਹੁਤ ਸਿਆਣਪ ਜਮਕਾ ਭਉ ਬਿਆਪੈ ਨਨਕ ਜਤਨ ਕਾ ਤ੍ਰਿਸ਼ਨਾ ਧਰਾਪੈ ਪੇਖਨੇ ਕਗਨੀ ਬੁੱਝੈ ਕੋਟ ਪਾਵ ਦਰਗਨੀ ਸਿਜੈ ਛੂਟ ਸੁਨਾਈ ਉਪਿਆਲ ਮੋਹ ਬਿਆਪੈ ਮਾਇਆ ਜਾਲ ਅਵਰ ਕਰਤੂਤ ਸਕਦੀ ਜਮਡਾਨੇ ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੇ ਹਰ ਕਾ ਨਾਮ ਜਪ ਦੁਰਜਾਏ ਨਾਨਕ ਬੋਲੈ ਸਹਿਜ ਸੁਭਾਏ ਚਾਰ ਪਦਾਰਥ ਜੇ ਕੋ ਮੰਗੈ ਸਾਜਨਾ ਕੀ ਸੇਵਾ ਲਾਗੈ ਜੇ ਕੋ ਆਪਣਾ ਦੁੱਖ ਮਿਟਾਵੈ ਹਰ ਹਰ ਨਾਮ ਹਿਰਦੈ ਸਦ ਗਾਵੈ ਜੇ ਕੋ ਆਪਣੀ ਸੋਭਾ ਲੋਰੈ ਸਾਧ ਸੰਗੇ ਹੋਮੈ ਸ਼ੋਰੈ ਜੇ ਕੋ ਜਨਮ ਮਰਨ ਤੇ ਡਰੈ ਸਾਜਨਾ ਕੀ ਸਰਨੀ ਪਰੈ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਕੈ ਬਲ ਬਲ ਜਾਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾ ਕੇ ਮਿਟੇ ਬਿਮਾਨ ਆਪਸ ਕੋ ਜੋ ਜਾਣੇ ਨੀਚੈ ਸੋ ਗੁਣੀਆ ਸਭ ਤੇ ਉੱਚਾ ਜਾ ਕਾ ਮਨ ਸਗਲ ਗਿਰੀ ਨਾਰਾ ਨਾਮ ਦਿਨ ਘਟ ਘਟ ਚੀਨਾ ਮਨ ਆਪਣੇ ਦੇ ਬੁਰਾ ਮਿਟਾਨਾ ਪੇਖਿਆ ਸਗਲ ਸਿਰ ਸਾਜਨਾ ਸੁਖ ਦੁਖ ਜਨ ਸਮ ਦ੍ਰਿਸ਼ਟਤਾ ਨਾਨਕ ਪਾਪ ਉਨੇ ਲੇਪਾ ਨਿਰ ਧਨ ਕਾਓ ਧਨ ਤੇਰੋ ਨਾਉ ਨਿਥਾਵੇ ਗੁਣਾ ਤੇਰਾ ਥਾਓ ਨਿਮਾਣੇ ਕੋ ਪ੍ਰਭ ਤੇਰੋ ਮਾਣ ਸਗਲ ਕਟਾ ਕੋ ਦੇਵ ਉਧਾਨ ਕਰਨ ਕਰਾਵਣ ਹਰ ਸੁਆਮੀ ਸਗਲ ਕਟਾ ਕੇ ਅੰਤਰ ਜਾਮੀ ਆਪਣੀ ਗਤ ਮਿਤ ਜਾਨੂੰ ਆਪੇ ਆਪਣ ਸੰਗਾ ਪ੍ਰਭ ਰਾਤੇ ਤੁਮਰੀ ਉਸਤਤ ਤੁਮ ਤੇ ਹੋਏ ਨਾਨਕ ਕਵਨਾ ਜਾਨਸ ਕੋਏ ਸਰਵ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮੈਂ ਉਦਮ ਭਲਾਰ ਕਾ ਨਾਮ ਜਪ ਹੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਨੀ ਹਰ ਕੋ ਜਸੁ ਨਸਨ ਬਖਾਨੀ ਸਗਲ ਤਾਨ ਤੇ ਉੱਤਮ ਥਾਨ ਨਾਨਕ ਜੀ ਘਟ ਵਸੇ ਹਰ ਨਾਮ ਸਲੋਕ ਨਿਰ

ਰਮਈਆ ਕੇ ਗੁਣ ਚੇਤ ਪ੍ਰਾਣੀ ਕੌਣ ਮੂੰਹ ਤੇ ਕਮ ਦਿਸਟਾਂ ਨੇ ਜਿਨ ਤੂੰ ਸਾਜ ਸਵਾਰ ਸਿਘਾਰਿਆ ਕਰ ਬਗਨ ਮੈਂ ਜਿਨੇ ਉਭਾਰਿਆ ਬਾਰ ਵਿਵਸਥਾ ਤੋਂ ਜੇ ਪਿਆਰੇ ਦੂਧ ਭਰ ਜੋ ਮਨ ਭੋਜਨ ਸੁਖ ਸੂਦ ਬਿਰਧ ਭਾਇਆ ਉੱਪਰ ਸਾਹ ਸਹਿ ਨ ਮੁਖ ਪਿਆਉ ਬੈਠ ਕੋ ਦੈਣ ਇੰਦਰ ਗੁਣ ਗੁਣ ਕਛੂ ਨਾ ਬੂਝਿਆ ਬਖਸ਼ ਲਿਓ ਤੋ ਨਾਨਕ ਸੀਜਾ ਜੇ ਪ੍ਰਸਾਦ ਤਾਰ ਉੱਪਰ ਸੁਖ ਬਸੈ ਸੁਤ ਭਰਾਤ ਮੀਤ ਪੰਥਾ ਸੰਗਤ ਸਹਿ ਜੇ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਾਉਣ ਪਾਉ ਕਾਮੁਲਾ ਜੇ ਪ੍ਰਸਾਦ ਭੋਗੇ ਸਭ ਰਸਾ ਸਕਲ ਸਮਗਰੀ ਸੰਗ ਸਾਤ ਬਸਾ ਦੀ ਨੀ ਅਸਤ ਭਾਵ ਕਰਨੇ ਤੇ ਰਸਨਾ ਤੇ ਤਿਆਗ ਔਰ ਸੰਗਰਚਨਾ ਐਸੇ ਦੋਖ ਮੂੜਿਆਂ ਦੱਬੇ ਆਪੇ ਨਾਨਕ ਕਾੜ ਲਿਓ ਪ੍ਰਭ ਆਪੇ ਆਦਿ ਅੰਤ ਜੋ ਰੱਖਣ ਹਰ ਤੁਸੀਂ ਪ੍ਰੀਤ ਨਾ ਕਰਿਆ ਗਵਾਰ ਜਾਂ ਕਿ ਸੇਵਾ ਨਾਵ ਨਿੱਧ ਪਾਵੇ ਤਾਂ ਸੇ ਮੂੜ ਮਨ ਨਹੀਂ ਲਾਵੇ ਜੋ ਠਾਕੁਰ ਸਤ ਸਦਾ ਹਜੂਰੇ ਤੱਕ ਬੰਦਾ ਜਾਂ ਤਾਂ ਦੂਰੇ ਜਾ ਕੇ ਟਹਿਲ ਪਾਵੇ ਦਰਗਹਿ ਮਾਨਤ ਸਭ ਸਾਰੇ ਮੁਗਦੇ ਜਾਨ ਸਦਾ ਸਦਾ ਪੂਰਨ ਹਾਰ ਨਾਨਕ ਰੱਖਣ ਹਰ ਭਾਰਤ ਅੰਤਿਆ ਕੌੜੀ ਸੰਗ ਰਚਿਆ ਸਾਚ ਛੋੜ ਝੂਠ ਸੰਗ ਮਚੈ ਜੋ ਸ਼ਰਮਾ ਸੁਵਸਤ੍ਰ ਗਮਾਨ ਜੋ ਹੁਣ ਸਦੂਰ ਪ੍ਰਾਨ ਛੋੜ ਜਾਏ ਤਿਸਕਾ ਸਰਮ ਕਰਿਆ ਸੰਗ ਸਹਾਇ ਤਿਸ ਪਰ ਹਰੈ ਚੰਦਨ ਲੇਪ ਉਤਾਰੇ ਧੋਏ ਗਰ ਤਪ੍ਰੀਤ ਪਸੰਦ ਸੰਗ ਹੋਏ ਤੰਦ ਕੂਪ ਮੈਂ ਪਤਤ ਬਿਕਰਾਲ ਨਾਨਕ ਕਾੜ ਲਿਓ ਪ੍ਰਭ ਦਿਆਲ ਕਰਤੂਤ ਪਸੂ ਕੀ ਮਾਨਸ ਯਾਦ ਲੋਕ ਪਿਆਰਾ ਕਰ ਦਿਨ ਰਾਤ ਬਾਹਰ ਪੇਖ ਅੰਤਰ ਮਨ ਮਾਇਆ ਛਿਪਛ ਨਹੀਂ ਕਛ ਕਰੇ ਛਿਪਾਇਆ ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਵਿਆਪੇ ਲੋਕ ਸੁਆਨ ਅੰਤਰ ਅਗਨ ਬਾਹਰ ਤਨ ਸੁਹਾ ਗਲ ਪਾਤਰ ਕੈਸੇ ਤਰੇ ਅਥਾਹ ਜਾ ਕੇ ਅੰਤਰ ਬਸੇ ਪ੍ਰਭ ਬਾਬ ਨਾਨਕ ਤੀਜਨ ਸਹਿ ਸਮਾਤ ਸੁਣ ਅੰਧਾ ਕੈਸੇ ਮਾਰਗ ਪਾਵੈ ਕਰ ਗਏ ਲਿਓੜ ਨਿਭਾਵੈ ਕਾਮ ਬਜਾਰ ਤੋਂ ਬੂਝੇ ਡੋਰਾ ਨਿਸਕੇ ਤੋਂ ਸਮਝੇ ਭੋਰਾ ਕਾਮ ਬਿਸੰਪਤ ਗਾਵੈ ਗੁੰਗ ਜਤਨ ਕਰੇ ਤੋ ਵੀ ਸਿਰ ਭੰਗ ਕਹ ਪਿੰਗਲ ਪਰਬਤ ਪਰ ਪਾਉਣ ਨਹੀਂ ਹੋ ਤੂੰ ਆਸ ਗਾਉਣ ਕਰਤਾਰ ਕਰਨਾ ਮੈਂ ਦੀਨ ਬੇਨਤੀ ਕਰਿਆ ਨਾਨਕ ਤੁਮਨੀ ਕਿਰਪਾਤਰ ਹੈ ਸੰਗ ਸੁਹਾਈ ਸੁਹਾਵੇ ਨਾ ਚੀਤ ਜੋ ਬਹਿ ਰਾਈ ਤਾਂ ਸਿਉ ਪ੍ਰੀਤ ਬਲੂਆ ਕੇ ਗ੍ਰਹਿ ਪ੍ਰੀਤਰ ਬਸੈ ਅੰਧ ਕਿਲ ਮਾਇ ਰੰਗ ਰਸੈ ਨਿੜਕਰ ਮਾਨੇ ਮਨੇ ਪ੍ਰਤੀਤ ਕਾਲ ਨਾ ਮੈਂ ਮੂੜੇ ਚੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾ ਲੋਭ ਧਰੋ ਆਹੂ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਹੋ ਆਪਣ ਕਰ ਕਰਮ ਤੂੰ ਠਾਕਰ ਤੂੰ ਪੈ ਅਰਦਾਸ ਜੀਓ ਪਿੰਡ ਸਭ ਤੇਰੀ ਰਾਸ ਤੂੰ ਮਾਤ ਪਿਤਾ ਅੰਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੂਖ ਹਨੇਰੇ ਕੋਏ ਨਾ ਜਾਣੈ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮਗਰੀ ਤੁਮਰੇ ਸੂਤਰ ਧਾਰੀ ਤੁਮ ਤੇ ਸੁਆਗਿਆਕਾਰੀ ਤੁਮਰੀ ਗਤ ਮੈਂ ਤੁਮ ਹੀ ਜਾਨੀ ਨਾਨਕ ਦਾਸ ਸਦਾ ਕੁਰਬਾਣੀ ਸਲੋਕ ਦੇਣ ਹਾਰ ਪ੍ਰਭ ਛੋੜ ਕੈ ਲਾਗੈ ਆਣ ਸੁਆਏ ਨਾਨਕ ਕਹੁ ਨਾ ਸਿਜਾਈ ਬਿਨਾ ਮੈਂ ਪਤ ਜਾਏ ਅਸ਼ਟਪਦੀ ਦਸ ਬਸੂ ਲੇ ਪਾਛੇ ਪਾਵੇ ਇੱਕ ਬਸਕਾਰਨ ਬੇਖੋਟ ਗਵਾਵੇ ਇੱਕ ਭੀਨਾ ਦੇ ਦਸ ਪੀਹਰ ਲੇ ਤਾਂ ਮੂੜਾ ਕੋ ਕਹਾ ਕਰੇ ਜਿਸ ਠਾਕੁਰ ਸੁਣਾਈ ਚਾਰਾ ਤਾਂ ਕਿਉਂਕਿ ਜੇ ਸਦ ਨਮਸਕਾਰਾ ਜਾ ਕੇ ਮਨ ਲਾਗਾ ਪਰ ਮਿੱਠਾ ਸਿਰ ਤੂੰ ਸੂਖ ਤਾਹੁ ਮਰ ਉਠਾ ਜਿਸ ਜਿਹਾ ਨੇ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿੰਨ ਪਾਇਆ ਅਗਨ ਸਾਹੋ ਆਪਣੀ ਦੇ ਰਾਸ ਖਾਤ ਪੀਰ ਵਰਤੇ ਅਣਦ ਉਲਾਸ ਆਪਣੀ ਅਮਾਨ ਕਿਸ਼ ਬਹੁਰ ਸਾਹ ਲਿਓ ਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀਤ ਆਪ ਹੀ ਹੋਵੇ ਬਹੁਰ ਉਸਕਾ ਵਿਸ਼ਵਾਸ ਨਾ ਹੋਵੇ ਜਿਸ ਕੀ ਬਸਤ ਸਾਗੈ ਰਾਖੇ ਪ੍ਰਭ ਕੀ ਆਗਿਆ ਮਾਨੇ ਮੱਥ ਹੈ ਉਸਦੇ ਚੌਗਣ ਘਰੈ ਨਿਹਾਲ ਨਾਨਕ ਸਾਹਿਬ ਸਦਾ ਦਿਆਲ ਨਾਨਕ ਪਹੁੰਚ ਮਾਇਆ ਖੇਤ ਸਰ ਪਰਬੋਧ ਜਾਣੋ ਤਾਂ ਨੇਤ ਬਿਰਖੀ ਸਹਿ ਸ਼ੋ ਰੰਗ ਲਾਵੈ ਉਹ ਬਿਨ ਸਿਉ ਮਨ ਪਛਤਾਵੈ ਜੋ ਦਿਸੈ ਸੋ ਚਾਲਣ ਹਰ ਲਪਟਰਿਓ ਧਿਆਨ ਅੰਧਾਰ ਬਟਾਊ ਸੋ ਜੋ ਲਾਵੈ ਨੇਹ ਤੱਕ ਵਾਤ ਨਾ ਆਵੈ ਕਿਹ ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ ਮਿੱਥਿਆ ਤਨ ਧਨ ਕੁਟੰਬ ਸੁਭਾਇਆ ਮਿੱਥਿਆ ਮੈਂ ਮਮਤਾ ਮਾਇਆ ਮਿੱਥਿਆ ਰਾਜ ਉਮਣ ਤਨ ਮਾਲ ਮਿੱਥਿਆ ਕਾਮ ਕ੍ਰੋਧ ਬਿਕਰਾਲ ਮਿੱਥਿਆ ਰਥ ਹਸਤੀ ਅਸੋ ਬਸਤਰਾ ਮਿੱਥਿਆ ਰੰਗ ਸੰਗ ਮਾਇਆ ਪੀ ਗਸਤਾ ਮਿੱਥਿਆ ਧੋ ਮੋਹ ਅਭਿਮਾਨ ਮਿੱਥਿਆ ਆਪ ਸੁਭ ਕਰਤ ਘੁਮਾਨ ਅਸਰ ਭਗ ਸਰ ਕੀ ਸਰਨ ਨਾਨਕ ਜਪ ਜਪ ਜੀਵੈ ਹਰ ਕੇ ਚਰਨ ਮਿੱਥਿਆ ਸਰਵਣ ਪਰ ਨਿੰਦਾ ਸੁਣਿਆ ਮਿੱਥਿਆ ਅਸਪਰਦਰ ਕੁਰਿਆ ਮਿੱਥਿਆ ਨੇਤਰ ਪੇਟ ਪਰ ਤਰਿਆ ਰੁਪਾਦ ਮਿੱਥਿਆ ਰਸਨਾ ਭੋਜਨ ਅਨੁਸਵਾਦ ਮਿੱਥਿਆ ਚੰਨ ਪਰ ਬੇਕਾਰ ਗੁਧਾਵੈ ਮਿੱਥੇ ਮਨ ਪਰ ਲੋਭ ਲੁਭਾਵੈ ਮਿੱਥਿਆ ਧਨੀ ਪਰ ਉਪਕਾਰਾ ਮਿੱਥਿਆ ਬਾਸ ਲੇਤ ਬੇਕਾਰਾ ਬਿਨ ਬੂਝੇ ਮਿੱਥਿਆ ਸਭ ਭਏ ਸਫਲ ਦੇਹੇ ਨਾਨਕ ਹਰ ਹਰ ਨਾਮ ਲਏ ਬਿਰਥੀ ਸਾਖਤ ਕੀ ਯਾਰ ਜਾ ਸਾਜ ਬਿਨਾ ਕਿਉਂ ਸੁੱਚਾ ਬਿਰਥਾ ਨਾਮ ਬਿਨਾ ਤਨਾਂ ਦੇ ਮੁੱਖ ਆਗਤ ਤਾਹ ਕੈ ਦੁਰਗੰਧ ਬਿਨ ਸਿਮਰਨ ਨਿਰੈਣ ਬਿਰਥਾ ਬਿਹਾਏ ਮੇਗ ਬਿਨਾ ਜੋ ਕੀਤੀ ਜਾਏ ਗੋਬਿੰਦ ਭੈਣ ਬਿਨ ਬਿਰਥੇ ਸਭ ਕਾਮ ਜਿਉਂ ਕਿਰਪਣ ਕੇ ਨਿਰਾਰਥ ਦਾਮ ਤਨ ਤਨ ਤੇ ਜੰਜੇ ਕਟ ਬਸਵਰ ਨਾਉ ਨਾਨਕ ਥਾਕੇ ਬਲ ਬਲ ਜਾਓ ਰਾਹਤ ਅਵਰ ਕਸ਼ ਅਵਰ ਕਮਾਵਤ ਮਾਨੀ ਪ੍ਰੀਤ ਮੁੱਖ ਗੰਢ ਲਾਵਤ ਜਾਨਣ ਹਰ ਪ੍ਰਭੂ ਪ੍ਰਵੀਨ ਬਾਹਰ ਭੇਖ ਨ ਕਾਹੂ ਭੀਨ ਅਵਰ ਉਪਦੇਸਾ ਆਪ ਨਾ ਕਰੈ ਆਵਤ ਜਾਵਤ ਜਨਮੈ ਮਰੈ ਜਿਸ ਕੇ ਅੰਤਰ ਬਸੈ ਨਿਰੰਕਾਰ ਜਿਸ ਕੀ ਸੀਖ ਤਰੈ ਸੰਸਾਰ ਜੋ ਤੁਮ ਭਾਨੇ ਤਨ ਪ੍ਰਭ ਜਾਤਾ ਨਾਨਕ ਚਰਨ ਪ੍ਰਾਤਾ ਕਰੋਂ ਬੇਨਤੀ ਪਾਰ ਬ੍ਰਹਮ ਸਭ ਜਾਨੈ ਆਪਣਾ ਕੀ ਆ ਆਪੇ ਮਨ ਆਪੇ ਆਪ ਆਪ ਕਰਤਨ ਬੇਰਾ ਕਿਸੇ ਦੂਜੀ ਨਾਵਤ ਬੁਝਾ ਕਿਸੇ ਬੁਝਾਵਤ ਨੇਰਾ
ਪਾਪ ਸਹਿਣ ਸਗਲ ਤੇਰਿਆ ਸਭ ਕੀ ਜਾਣੇ ਆਤਮ ਕੀ ਰਹਿਤ ਜਿਸ ਭਾਵੈ ਤਿਸ ਲੈ ਲੜ ਲਾਏ ਥਾਂ ਤੁਰੰਤ ਰਿਹਾ ਸਮਾਏ ਸੋ ਸੇਵਕ ਜਿਸ ਕਿਰਪਾ ਕਰੀ ਨਿਮਖ ਨਿਮਖ ਜਪ ਨਾਨਕ ਹਰੀ ਸਲੋਕ ਕਾਮ

ਵਸਤਪਦੀ ਜੇ ਪ੍ਰਸ਼ਾਸਤ ਤੀ ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰਖ ਮਨ ਮਾਹੇ ਜੇ ਪ੍ਰਸਾਦ ਸੁਗੰਧ ਤਨ ਲਾਵੇ ਤਿਸ ਕੋ ਸਿਮਰਤ ਪਰਮ ਗਤ ਪਾਵੈ ਜੇ ਪ੍ਰਸਾਦ ਬਸੈ ਸੁਖ ਮੰਦਰ ਸਹਿਤ ਆਏ ਸਦਾ ਮਨੰਦਰ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਅਠ ਪੈਰ ਸਿਮਰੋ ਤਿਸ ਰਸਨਾ ਜੇ ਪ੍ਰਸਾਦ ਰੰਗ ਰਸ ਭੋਗ ਨਨ ਸਦਾ ਧਿਆਈਐ ਧਿਆਵਣ ਜੋਗ ਜੇ ਪ੍ਰਸਾਦ ਪਾਠ ਪਟੰਬਰ ਹੰਢਾਵੇ ਤਿਸ ਤਿਆਗ ਕਤਵਰ ਲੁਭਾਵੈ ਜੇ ਪ੍ਰਸਾਦ ਸੁਖ ਸਹਿ ਸੁਈਜੈ ਮਨ ਅਠ ਪੈਰ ਦਾ ਕਾ ਜਸ ਗਾ ਬੀਜੈ ਜੇ ਪ੍ਰਸਾਦ ਤੁਸੀਂ ਸਭ ਕੋ ਮਾਨੈ ਮੁਕਤਾ ਕੁਜ ਰਸਨ ਬਖਾਨੈ ਜੇ ਪ੍ਰਸਾਦ ਤੇਰੋ ਰਹਿਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ ਰੱਬ ਜੀ ਜਪਤ ਦਰਗਹਿ ਮਨ ਪਾਵੈ ਨਾਨਕ ਪਾਸੇ ਤੀਕਰ ਜਾਵੈ ਜੇ ਪ੍ਰਸਾਦ ਰੋ ਕੰਚਨ ਦੇਹੀ ਲਿਵਲਾਓ ਸਰਾਮ ਸਨੇਹੀ ਜੇ ਪ੍ਰਸਾਦ ਤੇਰਾ ਉਲਾ ਰਹਿ ਤਾਂ ਮਨ ਸੁਖ ਪਾਵੈ ਹਰ ਹਰ ਜਸ ਕਹਿਤ ਜੇ ਪ੍ਰਸਾਦ ਤੇਰੇ ਸਗਲ ਸਿੰਦਰ ਢਾਕੇ ਮਨ ਸਨੀ ਪਰ ਠਾਕੁਰ ਪ੍ਰਭ ਧਾਕੈ ਜੇ ਪ੍ਰਸਾਦ ਤੁਝਕੋ ਨਾ ਪਹੁੰਚੈ ਮਨ ਸਾਧ ਸਾਧ ਸਿਮਰੋ ਪ੍ਰਭ ਉੱਚੇ ਜੇ ਪ੍ਰਸਾਦ ਪਾਈ ਦੁਰਲਭ ਦੇਹੀ ਨਾਨਕ ਤਾਂ ਕੀ ਭਗਤ ਕਰੇ ਜੇ ਪ੍ਰਸਾਦ ਆਪ ਭੁੱਖਣ ਪੈ ਰੀਜੈ ਮਨ ਤੇ ਸਿਮਰਤ ਕਿਉਂ ਆਲਸ ਕੀਜੈ ਜੇ ਪ੍ਰਸਾਦ ਆਸ ਹਸਤਾ ਸਵਾਰੀ ਮਨ ਤਿਸ ਪ੍ਰਭ ਕੋ ਕਬੂ ਨਾ ਵਿਸਾਰੀ ਜੇ ਪ੍ਰਸਾਦ ਬਾਗ ਮਲਕ ਨਾ ਰਾਗ ਪਏ ਪ੍ਰਭ ਆਪਣੇ ਮਨਾ ਜਿਨ ਤੇਰੀ ਮਨ ਬਣਤ ਬਣਾਈ ਊਰਤ ਬੈਠ ਸਤ ਸਹਿ ਧਿਆਈ ਤੇ ਸਹਿ ਧਿਆਏ ਜੋ ਏਕ ਲਖੈ ਆ ਨਾਨਕ ਤੇਰੀ ਰੱਖੈ ਜੇ ਪ੍ਰਸਾਦ ਕਰੈ ਪੁਨ ਬੋਦਾਨ ਮਨ ਨਾਟ ਪੈਰ ਕਰ ਤਿਸਕਾ ਧਿਆਨ ਜੇ ਪ੍ਰਸਾਦ ਤੂੰ ਚਾਰ ਬਿਆਰੀ ਤਿਸ ਪ੍ਰਭ ਕੋ ਸਾਹ ਸਾਹ ਸਿਤਾਰੀ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰ ਸਦਾ ਨੂਪ ਜੇ ਪ੍ਰਸਾਦ ਤੇਰੀ ਨਿੱਕੀ ਜਾ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜੇ ਪ੍ਰਸਾਦ ਤੇਰੀ ਪਤ ਰਹਿ ਗੁਰਪ੍ਰਸਾਦ ਨਾਨਕ ਦਸ ਕਹਿ ਜੇ ਪ੍ਰਸਾਦ ਸੁਣੇ ਕਰਨਾਲ ਜੇ ਪ੍ਰਸਾਦ ਭੇਖੈ ਬਿਸਮਾਦ ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਖ ਸਹਿ ਜੇ ਬਸਣਾ ਜੇ ਪ੍ਰਸਾਦ ਅਸਤ ਕਰ ਚਲਾ ਜੇ ਪ੍ਰਸਾਦ ਸੰਪੂਰਨ ਫਲ ਹੈ ਜੇ ਪ੍ਰਸਾਦ ਪਰਮ ਗਤ ਪਾਵੈ ਜੇ ਪ੍ਰਸਾਦ ਸੁਖ ਸਹਿ ਸਮਾਵੈ ਐਸਾ ਪ੍ਰਭ ਤਿਆਗ ਅਵਰ ਕਤ ਲਾਗੋ ਗੁਰਪ੍ਰਸਾਦ ਨਾਨਕ ਮਨ ਜਾਗੋ ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ ਤੁਸ ਪ੍ਰਭ ਕੋ ਮੂਲ ਨਮਨ ਵਿਸਾਰ ਜੇ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂਰਤੀ ਤਾਂ ਕੁਝ ਆਪ ਜੇ ਪ੍ਰਸਾਦ ਤੇਰੇ ਕਾਰਜ ਪੂਰੇ ਤਸ ਜਨਮ ਸਦਾ ਹਜੂਰੇ ਜੇ ਪ੍ਰਸਾਦ ਤੂੰ ਪਾਵੈ ਸਾਜ ਰੇ ਮਨ ਮੇਰੀ ਤੂੰ ਤਾਂ ਸਿਵਰਾਜ ਜੇ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੇ ਜਪ ਸੋਏ ਆਪ ਜਪਾਏ ਜਪੇ ਸੋ ਨਾਉ ਆਪ ਗਵਾਏ ਸੋ ਹਰ ਗੁਣ ਗਾਉ ਪ੍ਰਭ ਕਿਰਪਾ ਦੇਵੇ ਪ੍ਰਕਾਸ਼ ਪ੍ਰਭੁ ਦਿਆ ਤੇ ਕਮਲ ਵਿਗਾਸ ਪ੍ਰਭ ਸੁਪ੍ਰਸੰਨ ਬਸੇ ਮਨ ਸੋਏ ਪ੍ਰਭ ਦਿਆ ਤੇ ਮਤ ਉੱਤਮ ਹੋਏ ਸਰਬ ਨਿਦਾਨ ਪ੍ਰਭ ਤੇਰੀ ਮੈਂ ਆਪ ਕੁਛ ਨਾ ਕਿਨੂੰ ਲੈ ਜਿਤ ਚਿਤ ਲਾਭ ਹੋ ਤਿਤ ਲਗੇ ਅਰਨਾਥ ਨਾਨਕ ਇਨ ਕਹਿ ਕਸੂਨਾ ਹਾਥ ਸਲੋਕ ਅਗਮੇ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਹਿ ਸੋ ਮੁਕਤਾ ਹੋਏ ਸੁਣ ਮੀਤਾ ਨਾਨਕ ਬਿਨਵੰਤਾ ਸਾਜਨਾ ਕੀ ਅਚਰਜ ਕਥਾ ਅਸ਼ਟਪਦੀ ਸਾਧਕ ਸੰਗ ਮੁਖੋ ਜਲੋ ਤੋ ਸਾਧ ਸੰਗ ਮਲਸਗਲੀ ਖੋਤ ਸਾਧਕ ਸੰਗ ਮਿਟਿਆ ਬਿਮਾਨ ਸਾਧਕ ਸੰਗ ਪ੍ਰਗਟੈ ਸੋ ਗਿਆਨ ਸਾਧਕ ਸੰਗ ਬੂਜੇ ਪ੍ਰਭ ਨੇ ਸਾਧ ਸੰਗ ਸਬੋਤਨ ਮੇਰਾ ਸਾਧਕ ਸੰਗ ਪਾਏ ਨਾਮ ਰਤਨ ਸਾਧਕ ਸੰਗ ਇੱਕ ਉੱਪਰ ਜਾਤਨ ਸਾਧਗੀ ਮੈਂ ਮੰਬਰ ਨੇ ਕੌਣ ਪ੍ਰਾਣੀ ਨਾਨਕ ਸਾਧਗੀ ਸੋ ਬਾਪਰਾ ਮਾਏ ਸਮਾਨੀ ਸਾਧਕ ਸੰਘ ਗੋਚਰ ਮਿਲਿਆ ਸਾਧਕ ਸੰਘ ਸਦਾ ਪ੍ਰਫੁਲਾ ਸਾਧਕ ਸੰਘ ਆਵੇ ਬਸ ਪੰਚਾ ਸਾਧ ਸੰਘ ਅੰਮ੍ਰਿਤ ਰਸ ਭੁੰਚਾ ਸਾਧ ਸੰਘ ਸਭ ਕੀ ਰੇਨ ਸਾਧਕ ਸੰਘ ਨਾ ਮਨੋ ਸਾਧਕ ਸੰਘ ਮਨੋਹਰ ਬੈਨ ਸਾਧਕ ਸੰਘ ਨ ਕਤੂੰ ਧਾਵੈ ਸਾਧ ਸੰਘ ਸਥਿਤ ਮਨ ਪਾਵੈ ਸਾਧੂ ਕੇ ਸੰਘ ਮਾਇਆ ਤੇ ਭਿੰਨ ਸਾਧਕ ਸੰਘ ਮਾਇਆ ਤੇ ਭਿੰਨ ਸਾਧ ਸੰਘ ਨਾਨਕ ਪ੍ਰਭ ਸੋ ਪ੍ਰਸੰਨ ਸਾਧ ਸੰਗ ਦੁਸ਼ਮਣ ਸਮੀਤ ਸਾਧੂ ਕੇ ਸੰਘ ਮਾਂ ਪਨੀਤ ਸਾਧ ਸੰਘ ਕਿਸੇ ਨਹੀਂ ਬੈਰ ਸਾਧਕ ਸੰਘ ਨਾ ਬੀਗਾ ਪੈਰ ਸਾਧਕ ਸੰਘ ਨਾ ਹੀ ਘੁੰਮਦਾ ਸਾਧ ਸੰਘ ਜਾਣੇ ਪਰਮਾਨੰਦਾ ਸਾਧਕ ਸੰਘ ਨਾ ਹੀ ਤਾਪ ਸਾਧਕ ਸੰਘ ਤਰੇ ਸਭ ਬਾਪ ਨਾਪੇ ਜਾਣੇ ਸਾਧ ਬਡਾਈ ਨਾਨਕ ਸਾਧ ਪ੍ਰਭੂ ਬਣ ਆਈ ਸਾਧਕ ਸੰਘ ਨਾ ਕਬੂ ਧਾਵੈ ਸਾਧਕ ਸੰਘ ਸਦਾ ਸੁਖ ਪਾਵੈ ਸਾਧ ਸੰਘ ਬਸਤੇ ਗੋਚਰ ਲੈ ਸਾਧੂ ਕੇ ਸੰਘ ਅਜਰ ਸਾਹਿਬ ਸਾਧਕ ਸੰਘ ਬਸਿਆ ਥਾਨ ਉੱਚੇ ਸਾਧੂ ਕੇ ਸੰਘ ਮਹਿਲ ਪਹੁੰਚੈ ਸਾਧਕ ਸੰਘ ਦੜੇ ਸਭ ਧਰਮੋ ਸਾਧ ਸੰਘ ਕੇਵਲ ਪਾਰ ਬ੍ਰਹਮੋ ਸਾਧਕ ਸੰਘ ਪਾਏ ਨਾਮ ਨਿਧਾਨ ਨਾਨਕ ਸਾਧੂ ਕੈ ਕੁਰਬਾਨ ਸਾਧਕ ਸੰਘ ਸਭ ਕੁਲ ਉਧਾਰ ਹੈ ਸਾਧ ਸੰਘ ਸਾਜਨ ਮਿਤ ਕੁਟੰਬ ਨਿਸਤਾਰ ਹੈ ਸਾਧੂ ਕੈ ਸੰਘ ਸੁਤਨ ਪਾਵੈ ਜਿਸ ਤੰਤੇ ਸਭ ਕੋ ਵਰਸਾਵੈ ਸਾਧ ਸੰਘ ਧਰਮ ਰਾਏ ਕਰੇ ਸੇਵਾ ਸਾਧੂ ਕੈ ਸੰਘ ਸੁਭ ਬਸੁਰ ਦੇਵਾ ਸਾਧੂ ਕੈ ਸੰਘ ਪਾਪ ਲਾਇਨ ਸਾਧ ਸੰਘ ਅੰਮ੍ਰਿਤ ਗੁਣ ਗਾਇਨ ਸਾਧਕ ਸੰਘ ਸਰਬਥਾਨ ਗਮ ਨਾਨਕ ਸਾਧ ਕੈ ਸੰਘ ਸਫਲ ਜਨਮ ਸਾਧਕ ਸੰਘ ਨਹੀਂ ਕਿਸ਼ਕਾਲ ਦਰਸ਼ਨ ਪੇੜ ਤੋਂ ਹੋਤ ਨਿਹਾਲ ਸਾਧਕ ਸੰਘ ਕਲੂਕਤ ਹਰੈ ਸਾਧਕ ਸੰਘ ਨਰਕ ਪਰ ਹਰੈ ਸਾਧਕ ਸੰਘੀ ਆਊਆ ਸੁਹੇਲਾ ਸਾਧ ਸੰਘ ਬਿਸ਼ਰਤ ਮੇਲਾ ਜੋ ਇਸੈ ਸੋਈ ਬਲ ਪਾਵੈ ਸਾਧਕ ਸੰਘ ਨਾ ਬਿਰਥਾ ਜਾਵੈ ਪਾਰ ਬ੍ਰਹਮ ਸਾਧ ਰਿਦ ਬਸੈ ਨਾਨਕ ਉਦਰੇ ਸਾਧ ਸੁਣ ਰਸੈ ਸਾਧਕ ਸੰਘ ਸੁਣ ਵਰਨਾਓ ਸਾਧ ਸੰਘ ਕਰਕੇ ਗੁਣ ਗਾਓ ਸਾਧਕ ਸੰਘ ਨਾ ਮਨ ਤੇ ਬਿਸਰੈ ਸਾਧ ਸੰਘ ਸਰ ਪਰ ਨਿਸਤਰੈ ਸਾਧਕ ਸੰਘ ਲਗੇ ਪ੍ਰਭ ਮੀਠਾ ਸਾਧੂ ਕੈ ਸੰਘ ਘਟਕਾ ਡੀਠਾ ਸਾਧ ਸੰਗਤ ਪਏ ਆਗਿਆਕਾਰੀ ਸਾਧ ਸੰਘ ਪਏ ਆਗਿਆਕਾਰੀ ਸਾਧ ਸੰਗਤ ਪਈ ਹਮਾਰੀ ਸਾਧਕ ਸੰਘ ਮਿਟੇ ਸਭ ਰੋਗ ਨਾਨਕ ਸਾਧ ਭੇਠੇ ਸੰਯੋਗ ਸਾਧਗੀ ਮਹਿਮਾ ਵੇਦਨਾ ਜਾਣਾ ਜੇਤਾ ਸੁਣਿਆ ਤੇਤਾ ਬਖਿਆਨੈ ਸਾਧਗੀ ਉਪਮਾ ਤੇ ਗੁਣ ਤੇ ਦੂਰ ਸਾਧਗੀ ਉਪਮਾ ਰਹੀ ਭਰਪੂਰ ਸਾਧਗੀ ਸੋਭਾ ਕਨਾਈ ਅੰਤ ਸਾਧਗੀ ਸੋਭਾ ਸਦਾ ਬੇਅੰਤ
ਸਾਧ ਕੀ ਸੋਭਾ ਉੱਚ ਤੇ ਉੱਚੀ, ਸਾਧ ਕੀ ਸੋਭਾ।

ਮਨ ਸਾਚਾ ਮੁਖ ਸਾਚਾ ਸੋਏ ਅਵਨਾ ਭੇਖਿਆ ਇਕ ਸਿਬਿਨ ਕੋਈ। ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਟਪਦੀ। ਬ੍ਰਹਮ ਗਿਆਨੀ ਸਦਾਨੰਦ ਲੇਪ ਜਸ ਜਲ ਮੈਂ ਕਮਲਾ ਲੇਪ। ਬ੍ਰਹਮ ਗਿਆਨੀ ਸਦਾਨੰਦ ਦੋਖ ਜੈਸੇ ਸੂਰ ਸਭ ਕੋ ਸੋਖ। ਬ੍ਰਹਮ ਗਿਆਨ ਕਹਿ ਦਸ ਸਮਾਨ ਜੈਸੇ ਰਾਜ ਰੰਗੂਲਾ ਕਹਿ ਤੁਲ ਭਵਾਨ। ਬ੍ਰਹਮ ਗਿਆਨ ਕਹਿ ਧੀਰ ਜੀ ਏਕ ਜਿਉਂ ਸੁਦਾ ਕੋ ਕੋਦੇ ਕਉ ਚੰਦਨ ਲੇਪ। ਬ੍ਰਹਮ ਗਿਆਨੀ ਕਹਿ ਗਨਾਵ ਨਾਨਕ ਜੀ ਪਾਵ ਕਸੈ ਸੁਭਾਉ। ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨਾ ਲਾਗੈ ਜਲਾ। ਬ੍ਰਹਮ ਗਿਆਨ ਕੇ ਮਨੋ ਪ੍ਰਕਾਸ਼ ਜੈਸੇ ਧਾਰੂ ਪ੍ਰਕਾਸ਼। ਬ੍ਰਹਮ ਗਿਆਨ ਕੇ ਮਿੱਤਰ ਸਤ ਸਮਾਨ। ਬ੍ਰਹਮ ਗਿਆਨ ਕੇ ਨਹੀਂ ਅਭਿਮਾਨ। ਬ੍ਰਹਮ ਗਿਆਨੀ ਉਤੀ ਉੱਚਾ ਮਨ ਆਪਣੇ ਸਭ ਤੇ ਨੀਚਾ। ਬ੍ਰਹਮ ਗਿਆਨੀ ਸਹਿਜਨ ਭੈ ਨਾਨਕ ਜੀ ਨੇ ਪ੍ਰਭਾਵ ਕਰੇ। ਬ੍ਰਹਮ ਗਿਆਨੀ ਸਲ ਗਿਰੀ ਨਾਥ ਮਨਸ ਬ੍ਰਹਮ ਗਿਆਨੀ ਚੀਨਾ। ਬ੍ਰਹਮ ਗਿਆਨੀ ਕੀ ਸਭ ਉੱਪਰ ਮਾਇਆ। ਬ੍ਰਹਮ ਗਿਆਨੀ ਤੇ ਕੁਛ ਬੁਰਾ ਨਾ ਪਾਇਆ। ਬ੍ਰਹਮ ਗਿਆਨੀ ਸਦਾ ਸੰਦਰਸੀ। ਬ੍ਰਹਮ ਗਿਆਨੀ ਕੀ ਦਿਸ਼ ਸੰਦਰਸੀ। ਬ੍ਰਹਮ ਗਿਆਨੀ ਬੰਧਨ ਤੇ ਮੁਕਤਾ। ਬ੍ਰਹਮ ਗਿਆਨੀ ਕੀ ਨਿਰਮਲ ਯੁਕਤਾ। ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ। ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ। ਬ੍ਰਹਮ ਗਿਆਨੀ ਏਕ ਉਪਰਾਸ। ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼। ਬ੍ਰਹਮ ਗਿਆਨੀ ਕਾ ਗਰੀਬੀ ਸਮਾ। ਬ੍ਰਹਮ ਗਿਆਨੀ ਪਰ ਉਪਕਾਰ ਮਹਾ। ਬ੍ਰਹਮ ਗਿਆਨੀ ਕਾ ਨਹੀਂ ਧੰਦਾ। ਬ੍ਰਹਮ ਗਿਆਨੀ ਲੈ ਧਾਵਤ ਬੰਦਾ। ਬ੍ਰਹਮ ਗਿਆਨੀ ਕਾ ਸੋ ਭਲਾ। ਬ੍ਰਹਮ ਗਿਆਨੀ ਸੋ ਫਲ ਫਲਾ। ਬ੍ਰਹਮ ਗਿਆਨੀ ਸੰਗ ਸਕਲ ਉਧਾਰ ਨਾਨਕ। ਬ੍ਰਹਮ ਗਿਆਨੀ ਜਪੈ ਸਗਲ ਸੰਸਾਰ। ਬ੍ਰਹਮ ਗਿਆਨੀ ਕਿਆ ਕਹਿ ਰੰਗ। ਬ੍ਰਹਮ ਗਿਆਨੀ ਕਿਆ ਬਸੈ ਪ੍ਰਭ ਸੰਗ। ਬ੍ਰਹਮ ਗਿਆਨੀ ਕਿਆ ਨਾਮ ਆਧਾਰ। ਬ੍ਰਹਮ ਗਿਆਨੀ ਕਿਆ ਨਾਮ ਪਰਿਵਾਰ। ਬ੍ਰਹਮ ਗਿਆਨੀ ਸਦਾ ਸਦ ਜਾਗਤ। ਬ੍ਰਹਮ ਗਿਆਨੀ ਹੋਂ ਬਹੁਤ ਤਿਆਗਤ। ਬ੍ਰਹਮ ਗਿਆਨੀ ਕਿਆ ਮਨ ਪਰਮਾਨੰਦ। ਬ੍ਰਹਮ ਗਿਆਨੀ ਕਿਆ ਘਰ ਸਦਾ ਆਨੰਦ। ਬ੍ਰਹਮ ਗਿਆਨੀ ਸੁਖ ਸਹਿ ਨਿਵਾਸ ਨਾਨਕ। ਬ੍ਰਹਮ ਗਿਆਨੀ ਕਿਆ ਨਹੀਂ ਵਿਨਾਸ਼। ਬ੍ਰਹਮ ਗਿਆਨੀ ਬ੍ਰਹਮ ਕਵੇਤਾ। ਬ੍ਰਹਮ ਗਿਆਨੀ ਏਕ ਸੰਗੀਤਾ। ਬ੍ਰਹਮ ਗਿਆਨੀ ਕਿਆ ਹੋਏ ਅਚਿੰਤ। ਬ੍ਰਹਮ ਗਿਆਨੀ ਕਿਆ ਨਿਰਮਲ ਮੰਤਾ। ਬ੍ਰਹਮ ਗਿਆਨੀ ਜਿਸ ਕਰੈ ਪ੍ਰਭ ਆਪ। ਬ੍ਰਹਮ ਗਿਆਨੀ ਕਾ ਬੜ ਪ੍ਰਤਾਪ। ਬ੍ਰਹਮ ਗਿਆਨੀ ਕਾ ਦਰਸ ਬੜ ਭਾਗੀ ਪਾਈਐ। ਬ੍ਰਹਮ ਗਿਆਨੀ ਕਉ ਬਲ ਬਲ ਜਾਈਐ। ਬ੍ਰਹਮ ਗਿਆਨੀ ਕੋ ਖੋਜੈ ਮਹੇਸ਼ਰ। ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ। ਬ੍ਰਹਮ ਗਿਆਨੀ ਕੀ ਕੀਮਤ ਨਾਹੇ। ਬ੍ਰਹਮ ਗਿਆਨੀ ਕੇ ਸਗਲ ਮਨ ਮਹਾਹੇ। ਬ੍ਰਹਮ ਗਿਆਨੀ ਕਿਆ ਕੌਣ ਜਾਣੈ ਭੇਦ। ਬ੍ਰਹਮ ਗਿਆਨੀ ਕੋ ਸਦਾ ਦੇਸ਼। ਬ੍ਰਹਮ ਗਿਆਨੀ ਕਿਆ ਕਥਿਆ ਨਾ ਜਾਇਆ ਦਾਖਰ। ਬ੍ਰਹਮ ਗਿਆਨੀ ਸਰਬ ਕਾ ਠਾਕੁਰ। ਬ੍ਰਹਮ ਗਿਆਨੀ ਕੀਮਤ ਕੌਣ ਬਖਾਨੈ। ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ। ਬ੍ਰਹਮ ਗਿਆਨੀ ਕਾ ਅੰਤ ਨਾ ਪਾਰ। ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ। ਬ੍ਰਹਮ ਗਿਆਨੀ ਸਭ ਸਿਸ਼ਟ ਕਾ ਕਰਤਾ। ਬ੍ਰਹਮ ਗਿਆਨੀ ਸਜੀਵੈ ਨਹੀਂ ਮਰਤਾ। ਬ੍ਰਹਮ ਗਿਆਨੀ ਮੁਖ ਜੁਗ ਜੀ ਕਾ ਦਾਤਾ। ਬ੍ਰਹਮ ਗਿਆਨੀ ਪੂਰਨ ਪੁਰਖ ਵਿਦਾਤਾ। ਬ੍ਰਹਮ ਗਿਆਨੀ ਅਨਾਥ ਕਨਾਥ। ਬ੍ਰਹਮ ਗਿਆਨੀ ਕਾ ਸਭੂ ਪ੍ਰਾਤ। ਬ੍ਰਹਮ ਗਿਆਨੀ ਕਾ ਸਗਲ ਆਕਾਰ। ਬ੍ਰਹਮ ਗਿਆਨੀ ਆਪ ਨਿਰੰਕਾਰ। ਬ੍ਰਹਮ ਗਿਆਨੀ ਕੀ ਸੋਭਾ। ਬ੍ਰਹਮ ਗਿਆਨੀ ਬਨੀ। ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ। ਸਲੋਕ ਹੁਰ ਧਾਰੈ ਜੋ ਅੰਤਰ ਨਾਮ। ਸਰਬ ਮੈਂ ਭੇਖੈ ਭਗਵਾਨ। ਨਿਮਖ ਨਿਮਖ ਠਾਕੁਰ ਨਮਸਕਾਰੈ। ਨਾਨਕੋ ਪਰਸ ਸਗਲ ਨਿਸਤਾਰੈ। ਅਸ਼ਟਪਦੀ ਮਿਥਿਆ ਨਾ ਹੀ ਰਸਨਾ ਪਰਸ ਮਨ ਮੈਂ ਪ੍ਰੀਤ ਨਿਰੰਜਨ ਦਰਸ। ਪਰਤਿਆ ਰੂਪ ਨਾ ਭੇਖਿਆ ਨੇਤਰ ਸਾਦਗੀ ਟੈਲ ਸੰਸੰਗ ਹੇਤ। ਕਰਨ ਨਾ ਸੁਣੈ ਕਾਹੂ ਕੀ ਨਿੰਦਾ ਸਭ ਤੇ ਜਾਣੇ। ਆਪਸ ਕੋ ਮੰਦਾ ਗੁਰਪ੍ਰਸਾਦ ਵਿਖਿਆ ਪਰ ਹਰੈ ਮਨ ਕੀ ਬਾਸ ਨਾ ਮਨ ਤੇ ਟਰੈ। ਇੰਦਰੀ ਜਿਤ ਪੰਚ ਦੋਖ ਤੇ ਰਹਿਤ ਨਾਨਕ ਕੂਟ ਮਦੈ ਕੋ ਵੈਸਾ। ਪਰਸ ਵੈਸਨੁ ਸਿਉ ਜਿਸ ਉਪਰ ਸੋ ਪ੍ਰਸੰਨ ਬਿਸਨ ਕੀ ਮਾਇਆ ਤੇ ਹੋਏ ਭਿੰਨ। ਕਰਮ ਕਰਤੋ ਵੈਨੇ ਕਰਮ ਤਿਸ ਵੈਸਨੁ ਕਾ ਨਿਰਮਲ ਧਰਮ। ਕਾਹੂ ਫਲ ਕੀ ਇੱਛਾ ਨਹੀਂ ਬਾਦਸ਼ਾਹ। ਕੇਵਲ ਭਗਤ ਕੀਰਤਨ ਸੰਗਰਾਚਾ। ਮਨ ਤਨ ਅੰਤਰ ਸਿਮਰਨ ਗੋਪਾਲ ਸਾਹਿਬ ਉਪਰ ਹੋਵਤ ਕਿਰਪਾਲ। ਆਪ ਜੜੈ ਉਰੈ ਨਾਮ ਜਪਾਵੈ ਨਾਨਕੋ ਵੈਸਨੁ ਪਰਮ ਗਤ ਪਾਵੈ। ਭਗਵਤੀ ਭਗਵੰਤ ਭਗਤ ਕਰੰਗ ਸਗਲ ਦਿਆ ਕੈ ਦੁਸ਼ਕਾ ਸੰਗ। ਮਨ ਤੇ ਬਿਨਸੈ ਸਗਲਾ ਭਰਮ ਕਰ ਪੂਜੈ ਸਗਲ ਪਾਰ ਬ੍ਰਹਮ। ਸਾਧ ਸੰਗ ਪਾਪਾ ਮਲਕ ਹੋਵੈ ਤਿਸ ਭਗਵਤੀ ਕੀ ਮਤ ਉੱਤਮ ਹੋਵੈ। ਭਗਵੰਤ ਕੀ ਟਹਿਲ ਕਰੈ ਨਿਤਨੀਤ। ਮਨ ਤਨ ਅਰਪੈ ਬਿਸਨ ਪ੍ਰੀਤ ਤਰ ਕੇ ਚਰਨ ਹਿਰਦੈ ਬਸਾਵੈ। ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੈ। ਸੋ ਪੰਡਿਤ ਜੋ ਮਨ ਪ੍ਰਬੋਧੈ ਰਾਮ ਨਾਮਾ ਤਮ ਮੈਂ ਸੋਧੈ ਰਾਮ ਨਾਮ ਸਾਰ ਅਸ ਪੀਵੈ। ਉਸ ਪੰਡਿਤ ਕੈ ਉਪਦੇਸ਼ ਜਗ ਜੀਵੈ। ਹਰ ਕੀ ਕਥਾ ਹਿਰਦੈ ਬਸਾਵੈ। ਸੋ ਪੰਡਿਤ ਫਿਰ ਜੋ ਨਾ ਵੈ ਵੇਦ ਪ੍ਰਾਣ ਸਿਮਰਤ ਬੂਝੇ ਮੂੜ ਸੁਖ ਮੈਂ ਜਾਣੇ ਅਸਥੂਲ। ਚੌ ਵਰਨਾ ਕੁਦੇ ਉਪਦੇਸ਼ ਨਾਨਕ ਉਸ ਪੰਡਿਤ ਕੋ ਸਦਾ ਦੇਸ਼। ਬੀਜ ਮੰਤਰ ਸਭ ਕੋ ਗਿਆਨ। ਚੌ ਵਰਨਾ ਮੈਂ ਜਪੈ ਕੋ ਨਾਮ। ਜੋ ਜੋ ਜਪੈ ਤਿਸ ਕੀ ਗਤ ਹੋਏ ਸਾਸੰਗ ਭਾਵੈ ਜਨ ਕੋਈ। ਕਰ ਕਿਰਪਾ ਅੰਤਰ ਉਰ ਧਾਰੈ। ਬਸ ਪ੍ਰੇਤ ਮੁਦ ਪਾਤਰ ਕਉ ਤਾਰ। ਸਰਬ ਰੋਗ ਕਾਹੂ ਖਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ। ਕਾਹੂ ਜੁਗਤ ਕਿਤੇ ਨਾ ਪਾਈਆ ਧਰਮ। ਨਾਨਕ ਤਿਸ ਮਿਲਿਆ ਜਿਸ ਲਿਖਿਆ ਧੁਰ ਕਰਮ। ਜਿਸ ਕਿਆ ਮਨ ਪਾਰ ਬ੍ਰਹਮ ਕਾ ਨਿਵਾਸ। ਜਿਸ ਕਾ ਨਾਮ ਸਤਿ ਰਾਮ ਦਾਸ। ਆਤਮ ਰਾਮ ਤਿਸ ਨਦਰੀ ਆਇਆ ਦਾਸ। ਸੰਤਨ ਭਾਏ ਤਿਨ ਪਾਇਆ। ਸਦਾ ਨਿਟ ਨਿਟ ਤਰ ਜਾਣ ਸੋ ਦਾਸ ਦਰ ਗਿਆ ਪ੍ਰਵਾਨ। ਆਪਣੇ ਦਾਸ ਕੋ ਆਪ ਕਿਰਪਾ ਕਰੈ। ਤਿਸ ਦਾਸ ਕੋ ਸਭ ਸੋ ਜੀ ਪਰੈ। ਸਗਲ ਸੰਗਾਤਮ ਉਦਾਸ ਐਸੀ ਸੀ ਨਾਨਕ ਰਾਮ ਦਾਸ। ਪ੍ਰਭ ਕੀ ਆਗਿਆ ਤਮ ਹਿਤਾਵੈ। ਜੀਵਨ ਮੁਖ ਸੋ ਕਹਾਵੈ। ਤੈਸਾ ਰਖ ਤੈ ਸਭ ਸੋਗ ਸਦਾ ਅਨੰਤ ਨਹੀਂ ਵਿਯੋਗ। ਤੈਸਾ ਸਵਰਨ ਤੈਸੀ ਸੁਮਾਟੀ। ਤੈਸਾ ਅੰਮ੍ਰਿਤ ਤੈਸੀ ਵਿਖਾਟੀ। ਤੈਸਾ ਮਾਨ ਤੈਸਾ ਅਭਿਮਾਨ ਤੈਸਾ ਰੰਗ ਤੈਸਾ ਰਾਜਾਨ। ਜੋ ਵਰਤਾਏ ਸਾਈ ਯੁਗਤ ਨਾਨਕ ਪੁਰਖ ਕੀ ਹੈ ਜੀਵਨ ਮੁਕਤ।
ਤਾਰ ਬ੍ਰਹਮ ਕੇ ਸਗਲੇ ਠਾਓ ਜਿਤ ਜਿਤ ਘਰ ਰੱਖਿਆ ਤਾਂ ਸਤਿ ਨਾ ਹੋ ਆਪੇ ਕਰਨ ਕਰਾਵਣ ਯੋਗ ਪ੍ਰਾਪਾ ਵੈ ਸੋਈ ਫਨ ਹੋਗ ਪਸਰੇ ਆਪ ਹੋਏ ਅਣਤ ਰੰਗ ਲਖੇ ਨਾ ਜਾਏ ਪਾਰ ਬ੍ਰਹਮ ਕੇ ਰੰਗ ਜੈਸੀ ਮਤ ਦੇ ਤੈਸਾ ਪ੍ਰਗਾਸ ਪਾਰ ਬ੍ਰਹਮ ਕਰਤਾ ਵਿਨਾਸ ਸਦਾ

ਨਾਨਕ ਰਚਨਾ ਪ੍ਰਗਚੀ ਬਹੁਵਿਧੇ ਪ੍ਰਕਾਰ ਅਸ਼ਟਪਦੀ ਕਈ ਕੂਟ ਹੋਏ ਪੁਜਾਰੀ ਕਈ ਕੂੜਾ ਚਾਲ ਵਿਹਾਰੀ ਕਈ ਕੂੜ ਬੈ ਤੀਰਥ ਵਾਸੀ ਕਈ ਕੂੜ ਬਣ ਭਰਮੈ ਉਦਾਸੀ ਕਈ ਕੂੜ ਬੈਤ ਕੇ ਸਰੋਤੈ ਕਈ ਕੂੜ ਤਪੀਸਰ ਹੋਤੈ ਕਈ ਕੂੜ ਆਤਮ ਤੇ ਅੰਤਰ ਹੈ ਕਈ ਕੂੜ ਕਵਕਾ ਵਿਚਾਰ ਹੈ ਕਈ ਕੂੜ ਨਵਤਨ ਨਾਮ ਤੇ ਆਵੈ ਨਾਨਕ ਕਰਤੇ ਕੰਤ ਨ ਪਾਵੈ ਕਈ ਕੂੜ ਪਏ ਅਮਾਨੀ ਕਈ ਕੂੜ ਅੰਧ ਗਿਆਨੀ ਕਈ ਕੂੜ ਕਿਰਪਨ ਕਠੋਰ ਹੈ ਕਈ ਕੂੜ ਅਭਿਗਾਤਮ ਨਿਕੋਰ ਕਈ ਕੂੜ ਪਰਦਰਬ ਕੁਹਿਰ ਹੈ ਕਈ ਕੂੜ ਪਰ ਦੁਖਣਾ ਕਰੈ ਕਈ ਕੂੜ ਮਾਇ ਸੁਰਮਾਏ ਕਈ ਕੂੜ ਪਰਦੇ ਸੁਰਮਾਏ ਜਿਤ ਜਿਤ ਲਾਭ ਤਿਤ ਤਿਤ ਲਗਨਾ ਨਾਨਕ ਕਰਤੇ ਕੀ ਜਾਣੇ ਕਰਤਾ ਰਚਨਾ ਕਈ ਕੂੜ ਸਿ ਜਤੀ ਜੋਗੀ ਕਈ ਕੂੜ ਰਜ ਰਸ ਭੋਗੀ ਕਈ ਕੂੜ ਪੰਕੀ ਸਰੂਪ ਪਾਏ ਕਈ ਕੂੜ ਪਾਥਰ ਬਿਰਖਣ ਬਜਾਏ ਕਈ ਕੂੜ ਪੌਣ ਪਾਣੀ ਬੈਸੰਤਰ ਕਈ ਕੂੜ ਦੇ ਸੁਮੰਡਲ ਕਈ ਕੂੜ ਸਸਿਰ ਸੁਰਨ ਖੇਤਰ ਕਈ ਕੂੜ ਦੇਵਦਾਨ ਇੰਦਰ ਸਿਰ ਛਤਰ ਸਗਲ ਸਮੱਗਰੀ ਆਪਣੇ ਸੁਧਾਰ ਨਾਨਕ ਜਿਸ ਜਿਸ ਭਾਵ ਹੈ ਤਿਸ ਤਿਸ ਨਸਾਰ ਕਈ ਕੂੜ ਰਾਜਸਥਾਨ ਸਾਤਿਕ ਕਈ ਕੂੜ ਬੇਦ ਪ੍ਰਾਣ ਸਿਮਰਤਰ

ਸੰਗਤ ਨਿਵ ਲਾਗੀ ਕਈ ਕੁੜ ਪ੍ਰਭ ਕੋ ਖੋਜੰਤ ਆਤਮ ਮੈਂ ਪਾਰ ਨਹੰਤ ਕਈ ਕੁੜ ਦਰਸ਼ਨ ਪ੍ਰਾਪਿਆਸ ਤਿਨ ਕੋ ਮਿਲੇ ਪ੍ਰਭ ਵਿਨਾਸ ਕਈ ਕੁੜ ਮੰਗੈ ਸਤਸੰਗ ਪਾਰਪਨ ਤਿਨ ਲਾਗਾ ਰੰਗ ਜਿਨ ਕੋ ਹੋਏ ਆਮ ਸੋ ਪ੍ਰਸੰਨ ਨਾਨਕ ਤੇ ਜਨ ਸਦਾ ਧੰਨ ਧੰਨ ਕਈ ਕੁੜ ਖਾਣੀ ਅਰਖੰਡ ਕਈ ਕੁੜ ਅਕਾਸ਼ ਬ੍ਰਹਮੰਡ ਕਈ ਕੁੜ ਹੋਏ ਅਵਤਾਰ ਕਈ ਜੁਗਤ ਗਿਨੋ ਵਿਸਥਾਰ ਕਈ ਬਾਰ ਪਸਰੂ ਪਾਸਾਰ ਸਦਾ ਸਦਾ ਇੱਕ ਏਕੰਕਾਰ ਕਈ ਕੁੜ ਕਿੰਨੇ ਬਹੁ ਭਾਤ ਪ੍ਰਭਤ ਪ੍ਰਮਾਇ ਸਮਾਤ ਅਕਾਂਤ ਨ ਜਾਣੇ ਕੋਇ ਆਪੇ ਆਪ ਨਾਨਕ ਪ੍ਰਭ ਸੋਏ ਕਈ ਕੁੜ ਪਾਰ ਬ੍ਰਹਮ ਕੇ ਦਾਸ ਤਿਨ ਹੋ ਤੇ ਆਤਮ ਪ੍ਰਗਾਸ ਕਈ ਕੁੜ ਤਤ ਕੇ ਵੇਤੈ ਸਦਾ ਨਿਹਰੈ ਕੋ ਨੇਤਰੈ ਕਈ ਕੋੜ ਨਾਮ ਰਸ ਪੀਵੈ ਮੁਰ ਪੈ ਸਦੀ ਜੀਵੈ ਕਈ ਕੋੜ ਨਾਮ ਗੁਣ ਗਾਵੈ ਆਤਮ ਰਸ ਸੈ ਸਮਾਇ ਆਪਣੇ ਜਨ ਕੋ ਸਾ ਸਾ ਸਮਾਰੈ ਨਾਨਕ ਪਰਮੇਸ਼ਰ ਕੇ ਪਿਆਰੇ ਸਲੋਕ ਕਰਨ ਕਾਰਨ ਪ੍ਰਭ ਇਕ ਹੈ ਦੂਸਰ ਨਾਹੀ ਕੋਇ ਨਾਨਕ ਤਿਸ ਬਲ ਹਾਰਨ ਜਲ ਥਲ ਮਈਲ ਸੋਸਪਦੀ ਕਰਨ ਕਰਾਵਨ ਕਰਨ ਜੋਗ ਜੋ ਤਿਸ ਭਾਵੈ ਸੋਈ ਹੋਗ ਖਿਨ ਮੈਂ ਤਾਪ ਤਾਪਨ ਹਾਰਾ ਅੰਤ ਨਹੀਂ ਕਿਸ ਪਾਰਾ ਵਾਰ ਹੁਕਮੇ ਤਾਰ ਦਰਹਾਵੈ ਹੁਕਮੇ ਉਬਜੇ ਹੁਕਮ ਸਮਾਵੈ ਹੁਕਮੇ ਉਚਨੀ ਬਿਹਾਰ ਕਮੈਣ ਕਰਮ ਪ੍ਰਕਾਰ ਕਰ ਕਰ ਦੇਖੇ ਆਪਣੀ ਵਡਿਆਈ ਨਾਨਕ ਸਭ ਮਹਿਰੈ ਸਮਾਈ ਪ੍ਰਭ ਭਾਵੇ ਮਨ ਕੁਦ ਪਾਵੈ ਪ੍ਰਭ ਭਾਵੇ ਤਾ ਪਾਤਰ ਤਰਾਵੈ ਪ੍ਰਭ ਭਾਵੇ ਬਿਨ ਸਾਸਤੇ ਰਾਖੈ ਪ੍ਰਭ ਭਾਵੇ ਤਾ ਹਰ ਗੁਣ ਭਾਖੈ ਪ੍ਰਭ ਭਾਵੇ ਤਾ ਪਦ ਦੁਸਾਰੇ ਆਪ ਕਰੇ ਆਪਣ ਵਿਚਾਰ ਦੁਹਾ ਸ੍ਰਿਆ ਕਾਪ ਸੁਆਮੀ ਖੇਲੈ ਵਿਖਸੈ ਅੰਤਰ ਜਾਮੀ ਜੋ ਭਾਵੇ ਸੋ ਕਾਰ ਕਰਾਵੈ ਨਾਨਕ ਦ੍ਰਿਸ਼ਟੀ ਅਵਰਣ ਆਵੈ ਕਾਹੋ ਮਨੁੱਖ ਤੇ ਕਿਆ ਹੋਇਆਵੈ ਜੋ ਤਿਸ ਭਾਵੈ ਸੋਈ ਕਰਾਵੇ ਇਸ ਕੇ ਹਾਥ ਹੋਏ ਤਾਂ ਸਭ ਕੁਚਲੈ ਜੋ ਤਿਸ ਭਾਵੈ ਸੋਈ ਕਰੈ ਅਣਜਾਣ ਵਿਖਿਆ ਮੈ ਰਚੈ ਜੇ ਜਾਣ ਤੇ ਆਪਣੇ ਬਚੈ ਭਰਮੇ ਭੁੱਲੈ ਦਹਿ ਦਿਸਤਾਵੈ ਨਿਮਕ ਮੈਂ ਚਾਰ ਕੁਣ ਫਿਰੇ ਆਵੇ ਕਰ ਕਿਰਪਾ ਸੀ ਆਪਣੀ ਭਗਤ ਦੇ ਨਾਨਕ ਤੇ ਜਾਨਾ ਮਿਲੈ ਕਿਨ ਮੈਂ ਨੀਚ ਕੀਟ ਕੋ ਰਾਜ ਪਾਰ ਬ੍ਰਹਮ ਕਰੀ ਬਨਵਾਜ ਜਾ ਕਾ ਦ੍ਰਿਸ਼ਟ ਕਛੂ ਨ ਆਵੈ ਤਿਸ ਤਤਕਾਲ ਦਾ ਦਿਸ ਪ੍ਰਗਟਾਵੈ ਜਾ ਕੋ ਆਪਣੀ ਕਰੇ ਬਖਸ਼ੀਸ਼ ਤਾ ਕਾ ਲੇਖਾ ਨਾ ਗਣੇ ਜਗਦੀਸ਼ ਜੀਉ ਪਿੰਡ ਸਾਹਿਬ ਤਿਸ ਕੀ ਰਾਸ ਘਟ ਘਟ ਪੂਰਨ ਪਰਮ ਪ੍ਰਗਾਸ ਆਪਣੀ ਬਣਤੇ ਆਪ ਬਣਾਈ ਨਾਨਕ ਜੀਵੇ ਦੇਖ ਬੜਾਏ ਇਸ ਕਾ ਬਲ ਨਾਈ ਸਹਾਥ ਕਰਮ ਕਰਾਵਨ ਸਰਬ ਕੋ ਨਾਥ ਆਗਿਆਕਾਰੀ ਬਪਰਾ ਜੀਉ ਜੋ ਤਿਸ ਪਾਵੇ ਸੋਈ ਫੁਣਥੀ ਆ ਕਬੂ ਉਚਨੀਜ ਮੈਂ ਬਸੈ ਕਬੂ ਸੋਖ ਹਰ ਖਰੰਗ ਹਸੈ ਕਬੂ ਨਿੰਚਿੰਦ ਵਿਵਹਾਰ ਕਬੂ ਉਹ ਵਿਕਾਸ ਪਿਆ ਕਬੂ ਬੇਤਾ ਬ੍ਰਹਮ ਵਿਚਾਰ ਨਾਨਕਿਆ ਮਿਲਾਵ ਨਹਾਰ ਕਬੂ ਨਿਰਤ ਕਰੈ ਬਹੁਪਾਤ ਕਬੂ ਸੋ ਰਹਿ ਦਿਨ ਰਾਤ ਕਬੂ ਮਾਂ ਕਲੋਈ ਕਰਾਲ ਕਬੂ ਸਰਬ ਕੀ ਉਤਰਵਾਲ ਕਬੂ ਬੋਏ ਬਹਿ ਬਿੜ ਰਾਜਾ ਕਬੂ ਬੇਖਾਰੀ ਨੀਚ ਕਾ ਸਾਜਾ ਕਬੂ ਆਪ ਕੀਰਤਮੈ ਆਵੈ ਕਬੂ ਭਲਾ ਭਲਾ ਕਹਾਵੈ ਜੋ ਪ੍ਰਭ ਰਾਖੇ ਤਿਵੀ ਰਹਿ ਗੁਰਪ੍ਰਸਾਦ ਨਾਨਕ ਸਜ ਗੈ ਕਬੂ ਹੋਏ ਪੰਡਿਤ ਕਰੇ ਵਖਿਆਨ ਕਬੂ ਧਾਰੀ ਲਾਵੇ ਧਿਆਨ ਕਬੂ ਤੜ ਤੀਰਤ ਸਨਾਨ ਕਬੂ ਸਿਰ ਸਾਧ ਮੋਗਿਆ ਕਬੂ ਕੀੜ ਹਸਪਤੰਗ ਹੋਏ ਜੀ ਆਣਕ ਜੋਨ ਭਰਮੇ ਭਰਮਈਆ ਨਾਨਾ ਰੂਪ ਜੋ ਸਵੰਗ ਦਿਖਾਵੈ ਜੋ ਪ੍ਰਭਾਵੈ ਤੇ ਨਸਾਵੈ ਜੋ ਤਿਸ ਭਾਵੈ ਸੋਈ ਹੋਏ ਨਾਨਕ ਦੂਜਾ ਆਪਣਾ ਕੋਇ ਕਬੂ ਸਾਧ ਸੰਗਤੇ ਪਾਵੈ ਉਸਤਾ ਸੰਤ ਬੋਲ ਨ ਆਵੈ ਅੰਤਰ ਹੋਈ ਗਿਆਨ ਪ੍ਰਗਾਸ ਉਸਤਾਨ ਕਾ ਨਹੀਂ ਵਿਨਾਸ਼ ਮੰਤਨ ਨਾਮ ਰਤੇ ਕਰਾਂਗੇ ਸਦਾ ਸੇ ਪਾਰ ਪੂਮ ਕੇ ਸੰਗ ਜਿਉ ਜਲ ਮੈਂ ਜਲਿਆ ਖਟਾਨਾ ਤਿਉ ਜੋਤੀ ਸਿੰਘ ਜੋ ਸਮਾਨਾ ਮਿਟ ਕੇ ਗਾਉਣ ਪਾਏ ਵਿਸਰਾਮ ਨਾਨਕ ਪ੍ਰਭ ਕੇ ਸਤਿਗੁਰਬਾਨ ਸਲੋਕ ਸੁਖੀ

पूर्वान् कूट कर्म करें उतारे श्रम पावे सगले विरथारे मुक्त तपस्या करें कारे नरक स्वरूप फिर फिरे अवतार अनुक जतन करे तुम नहीं द्रवे हर द्रव्य को कैसे गवे आपस को जो भला कहा वे तिसे भला ही निपने आवे सर्व गिरे इंजा का मन होए कहो नानक ताकि निर्मल सोए जब लग जाने मुझते का सोए तब सुख सुख नाई कोए जब ही जाने मैं कुछ करता तब लग गर्भ जोन में फिरता जब तारे को बैरी मीत तब लग ने चलना ही चीत जब लग मोह मन संगमाए तब लग धर्म दादे सजाए प्रभु कृपा ते बंधन टूटे गुरु प्रसाद नानक हो छूटे सहस कटेला कोड़तावे तृप्त न आवे माया पाचे पावे अनुभोग क्या के करे न तृप्तावे खब कमरे बिना संतोख नहीं कुराजे सुपन मनोरथ विरते सब काजे नाम रंग सर सुख होए बड़भागी किसे प्राप्त होए करण करावण आपे आप सदा सदा नान कर जाप करण करावण करणे हार इसके आत का विचार जैसी दृष्ट कर दासावे आपे आप प्रभु सोए जो कुछ गिनो सो अपने रंग सब ते दूर सबों के संग बुझे देखे कर विवेक आपे का पै अनेक मरण दिन से आवन जाए नानक सादी रह समाय आप उपदेश समझे आपे रचे सबके साथ आप क्यों अपन विस्तार सब कछ कहो करने हार उसे भिन्न कहो कि सोए थान तनंतरे का सोए अपने चल तव करने हार कौत करे रंग अपार मन मैं अपन अपने माए नानी कीमत कह न जाए सत सत सत प्रभु स्वामी गुरु प्रसाद कने वखयान सच सच सत सब कीना कौन मदे किन बिरले चीना भला भला भला तेरा रूप असुंदर अपार रूप निर्मल निर्मल निर्मल तेरी बाणी घट घट सुनी सरण खयान पवित्र पवित्र पवित्र पुनीता नाम जपै नानक मन प्रीता श्लोक संत शरण जो जन पर सो जन उदरण हार संत की निंदा नानिका बहर बहर अवतार अष्टपदी संत के दुखन यार दया कटै संत के दुखन जम तिने छुटै संत के दुखन सुख सब जाए संत के दुख नरक में पाए संत के दुखन मत होए मलिन संत के दुखन शोभा ते हीन संत के तग रख न कोए संत के दुखन तन भ्रष्ट होए संत कृपाल कृपा जे करे नानक संग संगंद कबीतर संत के दुखन ते मुख पवै संतन के दुखन काग जो लवै संतन के दुखन सब जन पाए संतन के दुख संत के दुखन त्रिगत जोन किरमाए संतन के दुखन दुष्णम जलै संत के दुखन ते सब जलै ता संत के दुखन सुख सुख सब जाए संत के दुखन दुष्णम जलै संत के दुखन सब को चलै संत के दुखन ते सब जाए संत के दुखन नीच न जाए संत दुखी का थाव को नाहे नानक संत पावे तो बिगत पाए संत का निंदक मां दताई संत का निंदक खंडक न पाई संत का निंदक मां त्यार संत का परमेश्वर मार संत का निंदक राज तहीन संत का निंदक दुख यार दीन संत का निंदक को सर्व रोग संत का निंदक को सदा विजोग संत की निंदा दुख में दुख है नानक संत पावे तो उसका भी हो मोख संत का दुखी सदा अपवित संत का दुखी किसे का नहीं मित संत के दुखी को डान लागी संत के दुखी को सब त्याग संत का दुखी मांगकारी संत का दुखी सदा विकार संत का दुखी जन्म मर संत के दुख न सुख ते टर संत के दुखी को ना ही ठाओ नानक संत पावे तल मिलाए संत का दुखी आदमी ते टूटे संत का दुखी कृत काज न पहुँचे संत का दुखी उद्यान प्रमाई है संत का दुखी उजड़वाई है संत का दुखी अंतर ते थोथा जो सासुन मृतक की लोथा संत का दुखी जल किसनाए अपन भी जा पे खाए संत का दुखी का नराखन हार नानक संत भावता ने उभार संत का दुखी अम्बल लाए जो जल भी मछली तड़फड़ाए संत का दुखी भूखा नहीं राजा संत का दुखी पाओ इतनी त्रापै संत का दुखी छुटे अकेला जो बुआर तिलिथे तुम्हें दुहेला संत को तो की धर्म ते रहत संत का दुख समझ कैत कीर्त नंद का धुरी पया नानक ज्योतिष पावे सोए थे संत का दुखी बिगड़ूक हो जाए संत का दुखी को दरगे मिले सजाए संत का दुखी सदा सहकाइए संत का दुखी न मरण जवाइए संत का दुखी पूजन आसा संत का दुख चले निराशा संत के दुख न तिस्ते कोई जैसा पावे तैसा कोई होय पया कीर्तन मिटे कोय नानक जाने सच्चा सोय
ਸਭ ਘੜ ਤਿਸ ਕੇ ਕਰਨ ਹਾਰ ਸਦਾ ਸਦਾ ਤਿਸ ਕੋ ਨਮਸਕਾਰ ਪ੍ਰਭ ਕੇ ਸਤਿਗੁਰ ਦਿੰਦਾ ਤਿਸ ਤੇ ਆਓ ਸਾਸ ਕਿਰਿਆ ਸਭ ਕਛ ਵਰਤੇ ਤਿਸ ਕਾ ਕੀਆ ਜੈਸਾ ਕਰੇ ਤੈਸਾ ਕੋਥੀ ਆਪਣਾ ਖੇੜਾ ਕਰਨ ਹਾਰ ਦੂਸਰਾ ਕੌਣ ਕਹਿ ਵਿਚਾਰ ਜਿਸਨੂੰ ਕਿਰਪਾ ਕਰੇ ਤਿਸ ਆਪਣ ਨਾਮ ਦੇ ਬੜ ਭਾਗੀ ਨਾਨਕ ਜਨ ਸਹਿ ਸਲੋਕ ਤਜੋ ਸਿਆਨਵ ਸੁਰਜਨੋ ਸਿਮਰੋ ਹਰ ਹਰ ਆਏ ਏਕ ਆਸ ਹਰ ਮਨ ਰੱਖੋ ਨਾਨਕ ਦੁਖ ਪਰਮ ਪਉ ਜਾਏ ਅਸਪਦ ਮਨ ਕੀ ਟੈ ਕੁਰਤੀ ਸਭ ਜਾਨ ਦੇ ਮਨ ਕੋ ਇੱਕ ਭਗਵਾਨ ਜਿਸ ਕਹਿ ਦੀਏ ਰਹੇ ਗਾਏ ਬਹੁਣ ਦਿਸਣ ਲਾਗੇ ਆਏ ਮਾਰੇ ਰੱਖੇ ਕੋ ਆਪ ਮਨ ਕਹਿ ਸੁਨਾਈ ਹਾ ਤਿਸ ਕਾ ਹੁਕਮ ਬੂ ਸੁਖੋਏ ਤਿਸ ਕਾ ਨਾਮ ਰਕੰਠ ਪੁਰਾਏ ਸਿਮਰ ਸਿਮਰ ਸਿਮਰ ਪ੍ਰਸੋਏ ਨਾਨਕ ਵਿਘਨ ਲਾਗੇ ਕੋ ਸਤ ਮਨ ਮੈਂ ਕਰਨ ਹੰਕਾਰ ਕਰ ਮਨ ਮੇਰੇ ਸਦ ਵਿਹਾਰ ਨਿਰਮਲ ਸੁਨਾਮ੍ਰਿਤ ਪੀਓ ਸਦਾ ਸੁਲਾ ਕਰ ਲੈ ਜੀਓ ਨੈਨੋ ਬੇਵ ਠਾਕੁਰ ਕਾਰੰਗ ਸਾਧ ਸੰਗ ਬਿਨਸੇ ਸਭ ਸੰਗ ਚਰਨ ਚਲੋ ਮਾਰ ਗੋਬਿੰਦ ਮਿਟੇ ਪਾਪ ਜਪੀ ਅਰਬਿੰਦ ਕਰ ਹਰ ਕਰਮ ਸਰਵਣ ਹਰ ਕਥ ਹਰ ਦਰਗੇ ਨਾਨਕ ਗੁਜਲ ਮਥ ਬੜ ਭਾਗੀ ਤੇ ਜਨ ਜਗ ਮਾਹੇ ਸਦਾ ਸਦਾਰ ਕੇ ਗੁਣ ਗਾਏ ਰਾਮ ਨਾਮ ਜੋ ਕਰੇ ਵਿਚਾਰ ਸੇ ਧਨਵੰਤ ਗਣੀ ਸੰਸਾਰ ਮਨ ਤਨ ਮੁਖ ਬਲੈ ਹਰ ਮੁਖੀ ਸਦਾ ਸਦਾ ਜਨ ਉਤੇ ਸੁਖੀ ਏਕੋ ਏਕ ਪਛਾਨੇ ਤੁਧ ਕੀ ਸੋਝੇ ਜਾਨ ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਤਿਨੇ ਨਿਰੰਜਨ ਜਾਣਿਆ ਗੁਰੂ ਪ੍ਰਸਾਦ ਆਪਣੇ ਆਪ ਸੂਝੈ ਤਿਸ ਕੀ ਜਾਨੋ ਤ੍ਰਿਸ਼ਨਾ ਬੂਝੈ ਸਾਧ ਸੰਗ ਹਰ ਹਰ ਜਸ ਕਹਿਤ ਸਰਵ ਰੋਗ ਤੇ ਹਰ ਜਨ ਰਹਿਤ ਅਣ ਦਿਨ ਕੀਰਤਨ ਕੇ ਵਖਿਆਨ ਗ੍ਰਿਸਤ ਮੈਂ ਸੋਈ ਨਿਰਵਾਨ ਏਕੋ ਪ੍ਰਤੀ ਜਨ ਕੀ ਆਸ ਤਿਸ ਕੀ ਘਟੀਏ ਜਮਕੀ ਫਸ ਪਾਰ ਬ੍ਰਹਮ ਕੀ ਸਮਣ ਭੂਖ ਨਾਨਕ ਤਿਸਨ ਲਾਗੈ ਦੁਖ ਜਿਸ ਕੋ ਹਰ ਮਮ ਚਿਤ ਆਵੈ ਸੋ ਸੰ ਸੁਵੇਲਾ ਨਹੀਂ ਡੁਲਾਵੇ ਜਿਸ ਪ੍ਰਭ ਆਪਣਾ ਕਿਰਪਾ ਕਰੇ ਸੋ ਸੇਵ ਕੋ ਕਿਸ ਤੇ ਡਰੈ ਜੈਸਾ ਸਾ ਤੈਸਾ ਦਿਸ਼ਟਾ ਆਪਣੇ ਕਾਰਜ ਮੈਂ ਆਪ ਸਮਾਇ ਸੋਧਤ ਸੋਧ ਸੋਧ ਸੀਜਿਆ ਗੁਰਪ੍ਰਸਾਦ ਤਾਸਾ ਬੂਜਿਆ ਜਬ ਦੇਖੋ ਤਬ ਸਭ ਕੁਛ ਮੂਲ ਨਾਨਕ ਸੋ ਸੁਖਮ ਸੋਏ ਅਸੋਲ ਨਾ ਕਿ ਜਨਮੇ ਨਾ ਕਿਸ ਮਰੇ ਆਪਣ ਚਲਦੇ ਆਪ ਹੀ ਕਰੇ ਆਪ ਜਾਮ ਦ੍ਰਿਸ਼ਟਿਆ ਦ੍ਰਿਸ਼ਟਿਆ ਆਗਿਆਕਾਰੀ ਧਾਰੀ ਸਭ ਸ੍ਰੇਸ਼ਟ ਹੈ ਆਪੇ ਆਪ ਸਗਲ ਮੈਂ ਆਪੇ ਅਣ ਜੁਗਤ ਰਹੇ ਥਾਪ ਥਾਪ ਬਨਾਸੀ ਨਾ ਕਿਸ ਕਾਰਨ ਧਾਰਨ ਧਾਰੇ ਹੋ ਬ੍ਰਹਮੰਡ ਅਲਕ ਭੇ ਪੁਰਪੁਰ ਤਾਪ ਆਪ ਜਪਾਏ ਤਾ ਨਾਨਕ ਜਾਪ ਜਿਨ ਪ੍ਰਭ ਜਾਤਾ ਸੋ ਸੋਭਾ ਵਨ ਸਗਲ ਸੰਸਾਰ ਉਦਰੇ ਤਿਨ ਮਨ ਪ੍ਰਭ ਕੇ ਸੇਵਕ ਸਗਲ ਉਧਾਰਨ ਪ੍ਰਭ ਕੇ ਸੇਵਕ ਦੂਪ ਸਾਰਨ ਆਪੇ ਮੇਰੇ ਲੈ ਕਿਰਪਾਲ ਗੁਰ ਕਾ ਸ਼ਬਦ ਜਪੇ ਨਿਹਾਲ ਹੁਣ ਕਿਸੇ ਮਾਸੋ ਹੀ ਲਾਗੇ ਜਿਸਨੂੰ ਕਿਰਪਾ ਕਰੇ ਬੜਫਾਗੇ ਨਾਮ ਜੋਤ ਪਾ ਵਿਸਰਾਮ ਨਾਨਕ ਤਿਨ ਪੁਰਖ ਗੌਤਮ ਕਰਮਾਨ ਜੋ ਕੁਛ ਕਰੇ ਸੋ ਪ੍ਰਭ ਕੇ ਰੰਗ ਸਦਾ ਸਦਾ ਵਸੇ ਹਰ ਸੰਗ ਸਹਿ ਸਵਾਏ ਹੋਏ ਸੋ ਹੋਏ ਕਰਨੇ ਹਰ ਪਛਾਣੇ ਸੋਏ ਪ੍ਰਭ ਕਾ ਕੀਆ ਜਨ ਵੀਰ ਲਗਨ ਜੈਸਾ ਸਾ ਤੈਸਾ ਦਿਸ਼ਟਾਨ ਜਿਸ ਤੇ ਉਪਜੈ ਤੇ ਸਮਾਏ ਸਮਾਏ ਸੁਖਣ ਦਾਨ ਊਹ ਬਣਿਆ ਹੈ ਆਪ ਸੁਖੋ ਆਪ ਦੀ ਨੂੰ ਮਾਨ ਨਾਨਕ ਪ੍ਰਭ ਜਨ ਏਕੋ ਜਾਨ ਸਲੋਕ ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਨਨ ਹਾਰ ਜਾ ਕੈ ਸਿਮਰਨ ਉਤਰੀਐ ਨਾਨਕ ਤਿਸ ਬਲ ਹਾਰ ਅਸ਼ਟਪਦੀ ਟੂਟੀ ਗਾਨਨ ਹਰ ਗੋਪਾਲ ਸਰਬ ਜੀਆਂ ਪੈ ਪ੍ਰਤਪਾਲ ਸਗਲ ਕੀ ਚਿੰਤਾ ਸੁਮਨ ਮਾਇ ਤਿਸ ਤੇ ਬਿਰਥਾ ਕੋਈ ਨਾ ਰੇ ਮਨ ਮੇਰੇ ਸਦਾਰ ਜਾਪ ਅਵਨਾਸੀ ਪ੍ਰਭ ਆਪੇ ਆਪ ਆਪਣ ਕੀ ਆਖਣੋਏ ਜੇ ਸੋ ਪ੍ਰਾਣੀ ਲੋਚੈ ਕੋਏ ਤਿਸ ਬਿਨਾ ਇਤਰੇ ਕਿਛ ਕਾਮ ਕਤ ਨਾਨਕ ਜਾਪੇ ਕਰਨਾਮ ਰੂਪਨ ਤੋ ਨਾ ਹੀ ਮੋਏ ਪ੍ਰਭ ਕੀ ਜੋ ਸਗਲ ਘਟ ਸੋ ਹੈ ਧਨ ਮਨ ਤਾਂ ਕਿਆ ਕੋ ਗਰਬੈ ਜਾਂ ਸਭ ਕੀ ਤਿਸ ਕਾ ਦੀ ਆ ਦਰਬੇ ਆਸੂ ਰਾਜੇ ਕੋ ਕਹਾਵੇ ਪ੍ਰਭ ਕੀ ਕਲਾ ਬਿਨਾ ਕਹਿਤਾ ਜੇ ਕੋ ਹੋਏ ਬੈ ਦਾ ਤਾਰ ਤਿਸ ਦੀਨ ਹਰ ਜਾਨੀ ਗਵਾਰ ਜਿਸ ਗੁਰ ਪ੍ਰਸਾਦ ਟੁੱਟੇ ਹੋ ਰੋਗ ਨਾਨਕ ਸੋ ਜਨ ਸਦਾ ਰੋਗ ਜੋ ਮੰਦਰ ਕੋ ਥਾਮੇ ਥਮਣ ਤੋ ਗੁਰ ਕਾ ਸ਼ਬਦ ਮਣੇ ਅਸਥਮਣ ਜੋ ਪਾਖਾ ਨਾਵ ਚੜ ਤਰੀ ਪ੍ਰਾਣੀ ਗੁਰ ਚਰਨ ਲਖਤ ਨਿਸਤਰ ਜੋ ਅੰਧਕਾਰ ਦੀਪਕ ਪ੍ਰਕਾਸ ਗੁਰ ਦਰਸ਼ਨ ਦੇਖ ਮਨ ਹੋਏ ਵਿਕਾਸ ਜਿਉਂ ਮਾਂ ਧਿਆਨ ਮੈਂ ਮਾਰਗ ਪਾਵੇ ਤਿਉਂ ਸਾਧੂ ਸੰਗ ਮਿਲ ਜੋਤ ਪੁਰਟਾਵੇ ਤਿੰਨ ਸੰਤਨ ਕੀ ਬਾਂਛੋ ਤੂਰ ਨਾਨਕੀ ਅਰਲੋਚਾ ਪੂਰ ਮਨ ਮੋਰ ਕਾਇ ਬਿਲਾਏ ਪ੍ਰਭ ਲਿਖੇ ਕਾ ਲਿਖਿਆ ਪਾਈ ਦੁਖ ਸੁਖ ਪ੍ਰਭ ਦੇਵ ਨਹਾਰਿਆ ਵਰ ਤਿਆਗ ਤੂ ਤੇ ਤਾਰ ਜੋ ਕੁਛ ਕਰੈ ਸੋਈ ਸੁਖਮਾਨ ਭੁੱਲਾ ਕਾਇ ਫਿਰੇ ਅਜਾਨ ਕੌਣ ਵਸਤਾ ਹੀ ਤੇਰੇ ਸੰਗ ਲਪਟ ਰਸ ਲੋਇ ਪਤੰਗ ਰਾਮ ਨਾਮ ਜਬ ਹਿਰਦੇ ਮਾਏ ਨਾਨਕ ਪਾਸੇ ਧੀ ਕਰਦਾ ਜਿਸ ਵਕਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਘਰ ਪਾਇਆ ਤਜ ਮਾਨ ਲੇ ਮਨ ਮੋਲ ਰਾਮ ਨਾਮ ਹਿਰਦੇ ਮੈਂ ਤੋਲ
लाद के संता संचाल अवृत्या जंजाल धन धन कह सब को मुख उजल धन कह सोय ये वपार बिरला वपार नानकता के सतबल हारे चरण साध के तो पी अब साध को अपना जी साध के तूर करो स्नान साध गुर जाए कुरबान साध सब अड़ फाकी पाए साध संगार कीर्तन गाय अनुप गंदे साधु राखे हर गुण गाय मृत चाके उठ के संता दरिया सर्व सुख नानक ते पाए मृत को जीवालन हारे भूखे को देव ते आधार सर्व निदान जाकी दृष्टि माए पुरुल के कल न पाए सब के जिसका करने जोग तिस बंधु सर हुआ न होग जब जन सदा सदा दिन रानी सब तो निर्मल करनी कर किरपा जिस गुण नाम दिया नानक से निर्मल थी जाके मन गुर की परती तिस जने आवे हर पहुंचे भगत भगत सुनिय तै लोए जाके हृदय कोय सच करनी सचता की रह सच हृदय सम्मुख है सच सच आकार सच वरते सचा पासार पार ब्रह्म जिन सच कर जाता नानक सो जन सच सुमाता सलोक रूप नरेख नरंकिच त्रै गुंते प्रापे न तिसे बुझाए नानका जिस हुआ सो प्रसन्न स्वरि अवनाशी ब्राह्मण मेरा अखमानु की तू प्री त्याग तिस्ते पर किश को सरमरंतरे को सोय आपे बिना आपे दान गहर गंभीर गहीर सुजन पार ब्रह्म परमेश्वर गोबिंद कृपा दान दयाल बख्शन सात्रे की चरणी पाओ नानक मन रे अन्लाव मनसा पूर्ण सरण जोग सो जो कर पाए सोई हो गरण पर जाग नेत्र होर तिसका मंत्र जाने होर अनंतरु मंगल सा जाके सर्व थोकनी करता के राज में राज जोग में जोगी तप में तुम सर्गिस्त में पोगी तय तय भगत सुख पाया नानक तिस पुरखा का नियंत्रण पाया जाकी लीला की मत नाए सकल देव हरे उगाए पिता का जन्म के जाने पूत सकल पुरोही अपने सूत सुमत ज्ञान त्यन जिंदे जनदास नाम ते आवे सै तेह गुण मैं जा को बरमाए जन्म मेरे फिर आवे जाए उजनी तिसके आसान जैसा जना वै तैसा नानक जान नाना रूप नाना जाके रंग नाना पे क्रय करंग नाना विधि गुण विस्तार पहुना सी एक अंकार नाना जल्द करे खिन माए पूरे अपूर्ण सब उठाए नाना विधि कर बणत बनाए अपनी कीमत आपे वाए सब घट दिसके सब दिसके राव जब जब जीवे नान खरनाव नाम कतारे सगले जंत नाम कतारे खंड ब्रह्मांड नाम कतारे सिमरद वे पुराण नाम कतारे सुनन ज्ञान त्या नाम कतारे गस्पताल नाम कतारे सगले कार नाम कतारे पुरियां सब पवन नाम कसंग उतरे संसार उनवे कर कृपा से अपने नाम लाए नानक चौथे पद में सो जन कथ पाए रूप सत जा का सत स्थान पुरख सत जा का रूप सत जा का सत स्थान पुरख सत केवल वरदान करतू सत सत जा की बाणी सतपुरख समय समान सत कर्म जा की रचना सत मूल सत सत उत्पात सत करणी निर्मल निर्मले जिसे बजाय तिसे साफल सतनाम प्रभु का सुखदाय विश्वास सत नान गुरते पाए सत वचन सत उपदेश सत ते जन जागृत प्रवेश सत निरत बुझे दे खोए नाम जप ताकी गत होए आप सत किया सब सत आपे जाने अपनी मित गत जिसके सिर सु करण हार अवरण बूझ करत विचार करते कि मित न जाने किया नानक ज्योतिष पावे सो वरतिया विस्मण विस्म भय विस्मार जिन बुझे ते सह स्वात प्रभु के रंगराज जन हे गुरु के विजन पदार्थ लय उदाते दु कटनार जा के संग तरे संसार जन का सेवक सोड़ भागी जन के संग ले गुरु लागी गुण गोविंद कीर्तन जन गावे गुरु प्रसाद नान खुल पावे सलोक आदि सच जुगाद सच है पे सच नानक होसी पे सच अष्टभाई चरण सत सत परसन हार पूजा सत सत सेवदार दर्शन सत सत वेखन हार नाम सत सत आवन हार आप सत सत सवतारी आपे गुण आपे गुणकारी शब्द सत सत प्रवक्ता सुरत सत सत जा सुनता पूजन हार को सत सब होए नानक सत सत प्रभु सोए सत सुरूप दे जिन मानिया करण क्राम तिन मूल पछाणिया जाकर दे विश्वास प्रवै तत् ग्यान तिस मन प्रगटाए भय ते निरभो होए बसाना जिस देव जा तिस मह समाना वस्त माय ले वस्त गडाए ताको भे न कह न जाए बूझे बूझन हार विवेक नारायण मिले नानक ठाकुर का सेवक आज्ञाकारी ठाकुर का सेवक सदा पुजारी ठाकुर के सेवक के मन प्रतीत ठाकुर के सेवक निर्मरीत ठाकुर को सेवक सन जाने संग प्रभु का सेवक नाम करांग
ਸੇਵਕ ਉਪਰਾ ਪਾਲਣ ਹਾਰਾ ਸੇਵਕ ਕੀ ਰਾਖੇ ਨਿਰੰਕਾਰ ਸੋ ਸੇਵਕ ਜਿਸ ਦਿਆ ਪ੍ਰਭ ਧਾਰੇ ਨਾਨਕ ਸੋ ਸੇਵਕ ਸਾਧ ਸਾਧ ਸਮਾਰ ਆਪਣੇ ਜਨ ਕਾ ਪਰਦਾ ਢਾਕੇ ਆਪਣੇ ਸੇਵਕ ਕੀ ਸਰਪਾ ਰਾਖੇ ਆਪਣੇ ਦਾਸ ਕੁਦੇਵ ਡਾਈ ਆਪਣੇ ਸੇਵਕ ਕੋ ਨਾਮ ਸਫਾਈ ਆਪਣੇ ਸੇਵਕ ਕੀ ਆਪਦ ਰਾਖੇ ਤਾਂ ਕੀ ਕਦਮ ਕੋਈ ਨਾ ਲਾਖੇ ਪ੍ਰਭ ਕੇ ਸੇਵਕ ਕੋ ਕੌਣ ਪਹੁੰਚੇ ਪ੍ਰਭ ਕੇ ਸੇਵਕ ਕੋਈ ਤੇ ਉੱਚੇ ਜੋ ਪ੍ਰਭੇ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਾ ਦਿਸ ਪਟਾਇਆ ਨੀਕੀ ਕੀਰੀ ਮੈਂ ਕਰ ਰੱਖੇ ਭਸਮ ਕਰੈ ਲਸਕਰ ਕੋ ਲਖ ਜਿਸ ਕਾ ਸਾਸ ਨ ਕਰ ਤਿਆ ਤਾ ਕੋ ਰੱਖ ਦੇ ਕਰ ਹਾਥ ਮਾਨਸ ਯਤਨ ਕਰ ਤੋ ਪਾ ਤਿਸ ਕੇ ਕਰਤੇ ਵਿਰਥੇ ਜਾਤ ਮਾਰੇ ਨ ਰੱਖੇ ਅਵਰ ਨ ਕੋਈ ਸਰਬ ਜੀਆਂ ਕਾ ਰਾਖਾ ਸੋਏ ਕਾਹੇ ਸੋਚ ਕਰੇ ਰੇ ਪ੍ਰਾਣੀ ਜਪ ਨਾਨਕ ਵਲਖ ਵਿੜਾਨ ਬਾਰੰਬਾਰ ਬਾਰ ਪ੍ਰਭ ਜਪੀਏ ਪੀਏ ਮੰਤਰ ਪੀ ਅੰਮ੍ਰਿਤ ਮੰਤਰ ਅੰਤਰ ਪੀਏ ਨਾਮ ਰਤਨ ਜਿਨ ਗੁਰੂ ਕਪਾਇਆ ਤਿਸ ਕੇ ਸਾਹਿਬ ਨੇ ਦ੍ਰਿਸ਼ਟਾਇ ਨਾਮ ਧਨ ਨਾਮ ਰੂਪ ਰੰਗ ਨਾਮ ਸੁਕਰ ਨਾਮ ਕਾ ਸੰਗ ਨਾਮ ਰਾਜ ਜੋ ਜੰਤਰ ਤੰਦ ਮਨ ਤਨ ਨਾਮ ਏ ਨਾਮ ਸਮਾਨ ਉਠਤ ਬੈਠ ਸੋਤ ਨਾਮ ਕਹੋ ਨਾਮ ਗਿਣ ਕੇ ਸਦਕਾ ਬੋਲੋ ਜਾਤ ਜੇ ਵਾਦਨ ਦਾਸ ਪ੍ਰਭੂ ਨੇ ਜਨ ਕੀ ਨੀਦਾਸ ਕਰੈ ਭਗਤ ਆਤਮ ਕੇ ਚਾਹੇ ਪ੍ਰਭੂ ਨੇ ਸੁਰੈ ਸਮਾਏ ਜੋ ਹੋਆ ਹੋ ਸੋ ਜਾਣੇ ਪ੍ਰਭ ਆਪਣੇ ਕਾ ਹੁਕਮ ਸਾਨੇ ਤਿਸ ਕੀ ਮਹਿਮਾ ਕੌਣ ਵਖਾਨਾ ਤਿਸ ਕਾ ਗੁਣ ਕੈਕ ਨ ਜਾਣੋ ਆਠ ਪਰ ਪੁਰਬ ਸਹਿਜੂਰੇ ਕਉ ਨਾਨਕ ਸੇਜਨ ਪੂਰੇ ਮਨ ਮੇਰੇ ਤਿਨ ਕੀ ਓੜ ਲੈ ਮੰਤਨ ਆਪਣਾ ਤਿਨ ਜਾਂਦੇ ਜਿੰਜਣ ਆਪਣਾ ਗੁਰੂ ਪੁਛਾਤਾ ਸੋਜਨ ਸਰਵ ਤੋ ਕਾ ਦਾਤਾ ਤਿਸ ਕੇ ਸਰਨ ਸਰਵ ਸੁਖ ਪਾਵੈ ਤਿਸ ਕੇ ਦਰਸ ਪਾਵ ਮਿਟਾਵੈ ਅਵਰਸਾਨ ਨੂੰ ਸਗਲੀ ਛਾੜ ਤਿਸ ਜਣ ਕੀ ਤੂੰ ਸੇਵਾ ਲਾਗ ਆਵਣ ਜਾਣ ਹੋਵੀ ਤੇਰਾ ਨਾਨਕ ਤਿਸ ਜਣ ਕੇ ਪੂਜੋ ਸਤ ਪੈਰਾ ਸਲੋਕ ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਮ ਤਿਸ ਕੈ ਸੰਗ ਸਿਖਰ ਨਾਨਕ ਹਰ ਗੁਣ ਗਾਵਸਪਤੀ ਸਤਿਗੁਰ ਸਿੱਖੀ ਕਰੇ ਪ੍ਰਤਪਾਲ ਸੇਵਕੋ ਗੁਰ ਸਦਾ ਦਿਆ ਸੁਖੀ ਗੁਰੂ ਤੁਮ ਸਿੱਖੀ ਗੁਰੂ ਤੁਰਮਤ ਮਲ ਹਿਰੇ ਗੁਰੂ ਬਚਨੀ ਹਰ ਨਾਮ ਸਰੈ ਸਤਿਗੁਰ ਸਿੱਖੇ ਬੰਧਨ ਕਟੇ ਗੁਰੂ ਕਾ ਸਿੱਖ ਵਿਕਾਰ ਤੇ ਹਟੇ ਸਤਿਗੁਰ ਸਿੱਖੋ ਨਾਮ ਧੰਨ ਦੇ ਗੁਰ ਕਾ ਸਿੱਖ ਗੁੜਬਾਗੀ ਹੈ ਸਤਿਗੁਰ ਸਿਕਲ ਪਲ ਸਵਾਰੇ ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੇ ਗੁਰ ਕੇ ਗ੍ਰਹਿ ਸਯੁਗ ਜੋ ਰਾਏ ਗੁਰ ਕੀ ਆਗੇ ਮਨ ਮੈਂ ਸਹਿ ਆਪਸ ਕਰ ਕੁਛ ਮੁਝ ਨਾਵੇ ਹਰ ਹਰ ਨਾਮ ਦੇ ਸਤਿ ਆਵੇ ਮਨ ਵਿੱਚ ਸਤਿਗੁਰ ਕੇ ਪਾਸ ਤੇ ਸੇਵਕੇ ਕਾਰਜ ਰਾਸ ਸੇਵਾ ਕਰਤ ਹੋਏ ਨੇਕਾਮੀ ਤਿਸ ਕੋ ਪ੍ਰਭੁ ਸੁਆਮੀ ਆਪਣੀ ਕਿਰਪਾ ਸਿਆਪ ਕਰੇ ਨਾਨਕ ਸੋ ਸੇਵ ਗੁਰ ਕੀ ਮਤ ਲੈ ਬੀਸ ਬਿਸਵੈ ਗੁਰ ਕਾ ਮਨ ਮਨ ਸੋ ਸੇਵ ਪਰਮੇਸ਼ਰ ਕੀ ਗਜਨ ਸੋ ਸਤਿਗੁਰ ਜਿਤਿ ਜੇ ਹਰਨਾਵ ਅਣਕ ਬਾਰ ਗੁਰ ਕੋ ਬੋਲ ਜਾਮ ਸਰਮਿਧਾਨ ਜੀ ਕਾ ਦਾਤਾ ਆਠ ਪੈਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਜਨ ਜਨ ਮੈਂ ਪਾਰ ਮੇਕ ਆਪਣੇ ਕਛ ਪਰਮ ਸਹਿ ਸਿਆਣ ਬਲੈ ਨ ਜਾਈਐ ਨਾਨਕ ਐਸਾ ਗੁਰੂ ਲਭਾਗੀ ਬਾਈਐ ਸਫਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨ ਕਤ ਨਿਰਮਰੀਤ ਭੇਟਤ ਸੰਗ ਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗੇ ਗਵੈ ਸੁਨ ਕਰ ਬਚਨ ਕਰਨ ਅਖਾਨੈ ਮਨ ਸੰਤੋਖਾ ਤੁਮ ਪਤੇ ਆਨੈ ਪੂਰਾ ਗੁਰ ਅਖਿਓ ਜਾ ਕਾ ਮੰਤਰ ਅਮਰਦਿਸ਼ਟ ਪੇਖੇ ਅਸੰਤ ਗੁਣ ਬੇਅੰਤ ਕੀਮਤ ਨੀ ਪਾਏ ਨਾਨਕ ਜਿਸ ਪਾਵੇ ਤੇ ਲੈ ਮਿਲਾਏ ਜਿਹਵਾਏ ਕੁਸਤ ਅਨੇਕ ਸਤਿਪੁਰ ਪੂਰਨ ਵਿਵੇਕ ਕਾਹੂ ਬੋਲ ਨ ਪੋਚ ਪ੍ਰਾਣੀ ਅਗਮ ਗੋਚਰ ਪ੍ਰਭ ਨਿਰਵਾਣੀ ਨਿਰਹਾਰ ਨਿਰਵੈਰ ਸੁਖਦਾਈ ਤਾਂ ਕੀ ਕੀਮਤ ਕਿਨੇ ਨ ਪਾਈ ਅਨ ਭਗਤ ਬੰਧਨ ਇਤ ਕਰੈ ਚਰਨ ਕਮਲ ਹਿਰਦੈ ਸਿਮਰੈ ਸਤਿਗੁਰਹਾਰੀ ਸਤਿਗੁਰੇ ਆਪਣੇ ਨਾਨਕ ਜਿਸ ਪ੍ਰਸਾਦ ਹੈ ਸਫਲ ਆਪਣੇ ਯਾਰ ਸੁਭਾਵੇ ਜਿਹਨੂੰ ਕੋਈ ਅੰਮ੍ਰਿਤ ਵੀ ਅੰਮ੍ਰਿਤ ਹੋਏ ਉਸ ਪੁਰਖਾ ਨਾਹੀਂ ਕਦੇ ਵਿਨਾਸ਼ ਜਾ ਕੇ ਮਨ ਪ੍ਰਗਟੇ ਗੁੰਤਾਸ ਆਠ ਪੈਰ ਹਰ ਕਾ ਨਾਮ ਲੈ ਸੱਚ ਬਦੇ ਸੇਵਕ ਕੋ ਦੇ ਮੂੰਹ ਮਾਇਆ ਕੇ ਸੰਗ ਨਲੇਪ ਮਨ ਮੇਰਾ ਖੇ ਹਰ ਹਰੇ ਕੰਧਕਾਰ ਦੀਪਕ ਪ੍ਰਗਾਸੇ ਨਾਨਕ ਪਰਮੋ ਦੁਖ ਤੈ ਤੇ ਨਾਸੈ ਤਪਤ ਮੈਂ ਠੰਡ ਵਰਤਾਈ ਅਣਤ ਵਿਆਹ ਦੁਖ ਨਾਠੇ ਭਾਈ ਜਨਮ ਮਰਨ ਕੇ ਮਿਟੈਂਦੇ ਸੈ ਸਾਧੂ ਕੇ ਪੂਰਨ ਉਪਦੇ ਸੈ ਭੋ ਚੁਕਾ ਨਿਰਭੋਹ ਬਸੈ ਸਗਲ ਵਿਆਹ ਮਨ ਤੇ ਖੈ ਨਸੈ ਜਿਸ ਕਾ ਸਾਧਨ ਕਿਰਪਾ ਤਾਰੀ ਸਾਧ ਸੰਗ ਜਬ ਨਾਮ ਮੁਰਾਰ ਤਿਤ ਪਾਏ ਚੁੱਕੇ ਪ੍ਰਮ ਕਾਮਨ ਸੁਨ ਨਾਨਕ ਹਰ ਹਰ ਜਾ ਸਰਵਣ ਨਿਰਗੁਣ ਆਪ ਸਰਗੁਣ ਪੀਓਈ ਕਲਾ ਧਾਰ ਜਿਨ ਸਗਲੀ ਮੋਏ ਆਪਣੇ ਜਗ ਪ੍ਰਭ ਆਪ ਬਣਾਏ ਆਪਣੀ ਕੀਮਤ ਆਪੇ ਪਾਏ ਹਰ ਬਿੰਦ ਦੂਜਾ ਨਾਹੀ ਕੋਇ ਸਰਵ ਨਿਰੰਤਰ ਏਕੋ ਸੋਏ ਪੋਤ ਪੋਤਰ ਵਿਆਹ ਰੂਪ ਰੰਗ ਭੈ ਪ੍ਰਗਾ ਸਾਧ ਗੇ ਸੰਗ ਰਚ ਰਚਨਾ ਆਪਣੀ ਗਲਦਾਰੀ ਅਨਕ ਵਾਰ ਨਾਨਕ ਬਲਹਾਰੀ ਸਲੋਕ ਸਾਥ ਨ ਚਾਲੇ ਬਿਨ ਭਜਨ ਵਿਖਿਆ ਸਗਲੀ ਚਾਰ ਹਰ ਹਰ ਨਾਮ ਕਮਾ ਮਨਾ ਨਾਨਕ ਏ ਧਨ ਸਾਰਸਪਤੀ ਸੰਤ ਜਨਾ ਮਿਲ ਕਰੋ ਵਿਚਾਰ ਇੱਕ ਸਿਮਰਨਾ ਉਧਾਰ ਗੁਰਭਾਵ ਸਮੀਤ ਵਿਸਾਰ ਚਰਨ ਕਮ੍ਰਿਤ ਮੈਂ ਉਤਾਰ
कारण कारण सुप्रभ सम्राथ दृढ़ कर गहो नाम हरवात तन संचो भगवान संजन का निर्मल मन एक आसरा कुमण माय सर्वरोग नानक मृदा जिस तन को चार कुण रतावे सो तन हर सेवा ते पावे जिस पर शोभा को करे भली करणी सौ सो बजर की शरणी अनको पावे रोग न जाए रोग मुटे हर कदलाए सर्व निधान में हर नाम निधान जब नानक दुर्गे प्रवान मन प्रबोध द्वार के नाय दह जिस तावते आवे ठाए ताको विघ्न लागे कोय जा कर देव से हर सोय कल ताती ठांडा हर नाव सिमर सिमर सदा सुख पाव भवन से पूर्ण यास भगत भया तुम पर गास तित कर जाय विषय अवनासी कहो नानक काटी अंबास तत विचार कह जन साचा जन मरे सो का चौका चावा गुण मिटे प्रभ से व्याप्त अक्षण गुरुदेव यो रतन जन्म का हो उधार हर हर सिमर प्राण धार पवन सुट नार सिमर साध वे विचार हर के भक्त गुरु मन लाए मन वंचित नान कल पाए संग न चाल स्थिर तना तु क्या लपटावे मूर्ख मना सुत मीत कुटुंबर बंता इंते कौन तू कौन सनाथा राजन कुमार विस्तार इंते कहो कौन चुटकार अशास्त्री रथ सुहारी झूठा डम झूठ पा सारी जिन दिए ते सबूत न बिगाना नाम सार नानक स्थान गुर की मतुले आने भगत बिना बोडू बे सियाने हर की भक्त गुरु मन मीत निर्मल तुम्हारो चीत चरण कमल राखो मन माए जन्म जन्म के कलुख जाए आप जपो प्रणाम छपाओ सुनत गायत रह गदभाव सार भूत सार कुणाव सा सुभाय नान गुण गाव त्रि तुर समायल बिन जाय हुम फैल होह चंद वस सुगनाल सात ग्रह सरनाम समाल चाड़ श्याम सगली मना सा संग पावे सज जाना हर पूंजी संज करो बिहारी सुख दरगे जयकार सर निरंतर को दय कहो नानक जाके मस्तगले एको जा पे को साला एक सिमरे कुमण आए कसके गुण गाव अनंत मन तन जा पे भगवान एको एक करे पूर्ण पूर प्रभु अंग विस्तारिक ते पे एक रात प्राचद गए मन तन अंतर एक प्रभु राता गुर प्रसाद नानकी को जाता श्लोक फिरत फिरत प्रभु आया पर तो शरण आए नानकी प्रभु बेनती अपनी भक्ति लाएश्वर जाचक दिन जाचे प्रवदान कर कृपा देव हर नाम सात जना की मांगो तूर पार परमेश्वर दापुर सदा सदा प्रभु के गुण गाओ सास सास प्रभु तुम्हें ते आओ चरण कमल सोला गय प्रीत भग गुरु प्रभु के नित नित हे कोटि को धार नानक मांगे नाम प्रभु सार प्रभु की दृष्टमा सुख होय हर स्वभाव बिरला को है जिन जाखे आसे जन त्रिवता ने पूर्ण पुरख ने डोला ने सोबर भरे प्रेम रस रंग उपजे चाव साध के संग परेशनन स अंतर सब त्याग परेशनन सब त्याग अंतर पर गा संद ने विला गुड भागी जी पया प्रो सोए नानक नाम ते सुखोए सेवक की मनसा पूरी भई सतगुर ते निर्मल मत लै जन को पर होय दया सेवक किनु सदा निहाल बंधन काल मुख जन पया दिन मरण दुख परम गया इच पुनी सरदा सा पूरी राव रहा सा संग हजूरी जिसका साथ निया मिलाए नानक भक्ति नाम समाए सो क्यों विसरे जे काल न पाने सुख विसरे जे की आ जाने सुख विसरे सब कुछ दिया सुख विसरे जे जीवन जिया सुख विसरे अग्न में राखे गुर प्रसाद कबीला लाखे सुख विसरे जे बिकते काटे जन्म जन्म का टूटा काटे गुरपुरे ताते बुझाया प्रभे अपना नाम जनत है साजन संत गुरु ए काम आन त्याग जपो हर नाम सिमर सिमर सिमर सुख पाव आप जपो हर नाम जपाव भगत पाए तुर संसार बिन भक्ति धन सीचार सर्व कल्याण कृ सुख निध ना सुख सर्व कल्याण सुख निध नाम बुढ़ जात पै विश्राम सगल दुखनाश नांग नाम छो गुंतास उपजे प्रीत प्रेम रचाओ मन तनंतरी सुहाव नेत्रो बेग दर सुको मन भिक्षे सा चरण तो है भगत जना के मन तन रंग बिरला को पावे संग एक जे करमया गुरु प्रसाद नाम सुफल ताकि मां कही न जाए नानक रहा सर्व समाए प्रभ बख्शन दीन दयाल भक्त वसल सदा कृपाल अनाथ नाथ गोविंद गोपाल सर्व घटा करत प्रतपाल आदि पुरुष कारण करतार भगत जना के प्राण धार जो जो जपै सोए पुनीत भगत पाए लाभ मन हीत हम निर्गुण यार नीच जा नानक कुमरी शरण पुरुष भगवान सर्व बैकुंठ मुक्त मुख पाए एक निम कर के गुण गायन कराज भोगड़े आई हर के नाम की कथा मन पाए बहु भोजन का प्रसंगीत रसन जपती हर हर नीत भली सुकरणी शोभा तनमंद हृदय विषय पूर्ण गुरमान साध संग प्रभ देहो निवास सर्व सुख नानक प्रगास सलोक सरगुण निर्गुण निरंकार सुन समाधि आप
ਆਪਣ ਗਿਆ ਨਾਨਕਾ ਆਪੇ ਹੀ ਫਿਰ ਜਾ ਪਸ਼ਪਦੀ। ਜਬ ਆਕਾਰ ਕਿਸ਼ਨਾ ਦ੍ਰਿਸ਼ਟੇ ਤਾ ਪਾਪੁਨ ਤਬ ਕਹਿਤੇ ਹੋ ਤਾ, ਜਬ ਧਾਰੀ ਆਪਨ ਸੁਨ ਸਮਾਤ ਬੈਰ ਬ੍ਰੋਕ ਸੰਕੁਮਾਦ। ਜਬ ਉਸਕਾ ਵਰਣ ਚੇਰ ਨਾ ਜਾਵਤ ਤਬ ਹਰਕ ਸੋ ਕੋਕ ਸੇ ਵਿਆਪ, ਜਬ ਆਪਣੇ ਆਪ ਆਪਾਰਦਨ ਤਮ ਉਹ ਕਾਂਕ ਜੋਤ ਫਰਮ। ਆਪਣ ਕੇ ਲਿਆ ਵਰਤੀ ਜਾ ਨਾਨਕ ਕਰਨੇ ਹਾਰਨ ਦੂਜਾ, ਜਾ ਹੋਤ ਪ੍ਰਭ ਕੇਵਲ ਧਣੀ ਤਾ ਬੰਦ ਮੁਕਤ ਕੋ ਕਿਸ ਕੋ ਗਣੀ, ਜਾਵੇ ਕਰ ਗਮ ਅਪਾਰ ਤਬ ਨਰਕ ਸਰੋ ਕੋ ਕੌਣ ਉਤਾਰ। ਜਬ ਨਿਰਗੁਣ ਪ੍ਰਭ ਸਹਿ ਸੁਹਾਏ ਤਬ ਸੇਵ ਸਾਹਿਬ ਕੋ ਕੀ ਠਾਏ, ਜਬ ਆਪੇ ਆਪ ਆਪਣੀ ਜੋਤ ਧਰੇ ਤਬ ਕਵਣ ਨਿਡਰ ਕਵਣ ਕਤ ਡਰੇ। ਆਪਣ ਜਲ ਦਾ ਕਰਨ ਹਾਰ ਨਾਨਕ ਠਾਕਰ ਅਗਮ ਅਪਾਰ, ਬਿਨਾ ਸੇ ਸੁਖ ਆਪਣੇ ਆਸਨ ਤੈ ਜਨਮ ਮਰਨ ਕੋ ਕਾ ਬਿਨਾਸਨ। ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮਕੀ ਦਰਾਸ ਕਉ ਕਿਸ ਹੋਏ, ਜਬ ਅਵਗਤ ਗੋਚਰ ਪ੍ਰਭ ਏਕਾ ਤਬ ਚਿੱਤਰ ਗੁਪਤ ਕਿਸ ਪੁੱਛਦ ਲੇਖਾ। ਜਬ ਨਾਥ ਨਿਰੰਜਨ ਗੋਚਰ ਗਾਦੇ ਤਬ ਕੌਣ ਛੁਟੇ ਕੁਣ ਬੰਧਨ ਵਾਦੇ, ਆਪਣਾ ਆਪ ਆਪ ਹੀ ਚਰਦਾ ਨਾਨਕ ਆਪਣ ਰੂਪ ਆਪ ਹੀ ਫਰਜੈ। ਜੈ ਨਿਰਮਲ ਪੁਰਖ ਪੁਰਖ ਵਧ ਹੋਤਾ ਤੈ ਬਿਨ ਮੈਲ ਕਉ ਕਿਆ ਧੋਤਾ, ਜੈ ਨਿਰੰਜਨ ਨਿਰੰਕਾਰ ਨਿਰਵਾਨ ਤੈ ਕੌਣ ਕੁਮਾਨ ਕੌਣ ਅਭਿਮਾਨ। ਜੈ ਸਰੂਪ ਕੇਵਲ ਜਗਦੀਸ਼ ਤੈ ਛੜ ਛਿਦ ਲਗਤ ਕਉ ਕੀ, ਜੈ ਜੋ ਸਰੂਪੀ ਜੋ ਸੰਗ ਸਮਾਵੈ ਤੈ ਕਿਸੇ ਭੂ ਕੰਮ ਤ੍ਰਿਪਤਾਵੈ। ਕਰਨ ਕਰਾਵਣ ਕਰਨ ਹਾਰ ਨਾਨਕ ਕਰਤੇ ਕਾ ਨਾ ਸੁਮਾਰ, ਜਿਵ ਆਪਣੀ ਸੋਭਾ ਆਪਣ ਸੰਗ ਬਣਾਏ ਤਬ ਕੌਣ ਮਾਏ ਬਾ ਮਿੱਤਰ ਸੁਦਵਾਏ। ਜੈ ਸਰਵ ਕਲਾ ਪੇ ਪ੍ਰਭੀਨ ਤੈ ਵੇਖ ਤੇ ਕਾ ਕੋਚੀ, ਜਬ ਆਪਣੇ ਆਪ ਅਵਤਾਰੇ ਤੋ ਸਗਣ ਅਪ ਸਗਣ ਕਾ ਵਿਸਾਰੇ। ਜੈ ਆਪਣੇ ਉੱਚੇ ਆਪਣੇ ਅਵਨੀਰਾ ਤੈ ਕੌਣ ਠਾਕੁਰ ਕੁਣ ਕਹੀਏ ਚੇਰਾ, ਬਿਸਮਣ ਬਿਸਮਰੈ ਬਿਸਮਾ ਨਾਨਕ ਆਪਣੀ ਕਾ ਜਨਵਾ। ਜੈ ਛਲ ਅਛੇਦ ਭੇ ਸਮਾਇਆ ਵੰਕ ਸੇ ਵਿਆਪਤ ਮਾਇਆ, ਆਪਸ ਗੁਆ ਪੈ ਦੈਸ ਤੈ ਕੁਣ ਕਾ ਨਾਹੀਂ ਪ੍ਰਵੈਸ। ਜੈ ਕਹਿ ਕੇ ਭਗਵੰਤਾ ਤੈ ਕੌਣ ਅਚਿੰਦ ਕੁਸਲਾ ਕੇ ਚਿੰਤਾ, ਜੈ ਆਪਣੇ ਆਪ ਆਪ ਤਿਆਰਾ ਤੈ ਕੌਣ ਕਥੇ ਕੁਣ ਸੁਣੇ ਯਾਰ। ਬਹੁ ਬੇਅੰਤ ਵਿਤੇ ਉੱਚਾ ਨਾਨਕਾ ਆਪਸ ਗੁ ਆਪੇ ਪਹੁਚਾ, ਜੈ ਪ੍ਰਚੋ ਪ੍ਰਪੰਚਾਕਾਰ ਤੈ ਕੁਣ ਮੈਂ ਕਿੰਨੋ ਵਿਸਤਾਰ। ਪਾਪ ਪੁੰਨ ਤੈ ਭਈ ਕਹਾਵਤ, ਕੋ ਨਰ ਕੋ ਸੁਰਗੁਣ ਸਾਹਿਬ ਤਿਆਲ ਜਾਲ ਮਾਇਆ ਜੰਜਾਲ, ਹੋਮੇ ਮੋਹ ਪਰਮ ਪੈ ਪਾਰ। ਦੁਖ ਸੁਖ ਮਾਣ ਫਮਾਣ ਕੁਰ ਕਰ ਕੇ ਵਖਿਆ, ਨੇ ਆਪਣ ਖੀ ਲਿਆ ਕਰ ਦੇਖੈ, ਖੇਲ ਸੰਗੋ ਚੈ ਤੋ ਨਾਨਕੇ ਖੈ। ਜੈ ਭਗਤ ਭਗਤ ਆਪ ਜੈ ਪਸਰੇ ਪਾ ਸਾਰ ਸੰਤ ਪ੍ਰਤਾਪ, ਦੋ ਪਾਕ ਆਪੇ ਤਣੇ ਉਣਕੀ ਸੋਭਾ ਨੂੰ ਬਾਣੀ, ਆਪੇ ਕਉ ਤੇ ਗ੍ਰਹਿਣ ਚੋ ਜੇ ਆਪੇ ਰਸ ਭੁਗ ਨਿਰਜੋਗ, ਜਿਸ ਪਾਵਤੀ ਆਪਣਾ ਲਾਵੇ ਜਿਸ ਪਾਵਤੀ ਖੇਲ ਖਿਲਾਵੇ। ਬੇਸ਼ੁਮਾਰ ਥਾਪਣ ਤੇ ਤੋਲੈ, ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ ਸਲੋਕ, ਜੀ ਜੰਤ ਕੀ ਠਾਕੁਰਾ ਆਪੇ ਵਰਤਨਾਰ, ਨਾਨਕੀ ਕੋ ਪਸਰਿਆ ਦੂਜਾ ਕਹਿ ਦ੍ਰਿਸ਼ਟਾਰ ਸਵੇ। ਆਪ ਕਥੇ ਆਪ ਸੁਣੇ ਹਾਰਿਆ ਪੈ ਕਾ ਵਿਸਤਾਰ, ਜਾਤੀ ਬਹੁਤ ਸਿਰਸ਼ੋ ਪਾਏ ਆਪਣੇ ਭਾਣੇ ਲੈ ਸਮਾਏ। ਤੁਮ ਤੇ ਭਿੰਨ ਨਹੀਂ ਕੁਝ ਹੋਏ, ਆਪਣ ਸੁ ਸਭ ਜਗਤ ਪਰੋਏ, ਜਾਂ ਕੋ ਪ੍ਰਭ ਜੀ ਆਪ ਜਾਏ, ਸਤਨਾਮ ਸੋ ਜਨ ਪਾਏ। ਸੋ ਸਮਦਰਸੀ ਤਤ ਕਵਿਤਾ, ਨਾਨਕ ਸਗਲ ਸਿਰ ਕਾ ਜੇਤਾ, ਜੀ ਜੰਤਰ ਸਭ ਤਾਂ ਕੇ ਆਦੀਨ ਦੁਆ ਦਿਆਲ ਨਾਥ ਕੋ ਨਾਥ, ਜਿਸ ਰਾਕੇ ਤਿਸ ਕੋਏ ਨਾ ਮਾਰੇ, ਸੋ ਮੁੜ ਸੁਣੋ ਸਾਰੇ, ਤਿਸ ਤੇ ਜਬਰ ਕਾਂ ਕੋ ਜਾਏ, ਸਭ ਸ੍ਰੀ ਨਿਰੰਜਨ ਰਾਏ। ਜੀ ਕੀ ਯੁਗ ਜਾ ਕੇ ਸਭ ਹਾਥ ਅੰਤਰ ਬਾਹਰ, ਜਾਣੋ ਸਾਧ ਗੁਣਿਦਾਨ ਬੇਨਤ ਵਪਾਰ, ਨਾਨਕ ਦਾਸ ਲਵ ਲਿਆ ਪੂਰਨ ਪੂਰੇ ਦਿਆਲ, ਸਭ ਉਪਰੋਤ ਕਿਰਪਾ ਲਿਆ ਆਪਣੇ ਕਰਤਵ ਜਾਣੇ ਆਪ, ਅੰਤਰ ਜਾਮੀ ਰਹਿ ਵਿਆਪ ਵਰਤਮਾਲੇ ਜੀਣ ਬੋਪਾਤ, ਜੋ ਜੋ ਰਚੋ ਸਤ ਤਿਆ, ਜਿਸ ਪਾਵਤੀ ਲੈ ਮਿਲਾਏ, ਭਗਤ ਕਰੇ ਹਰ ਕੇ ਗੁਣ ਗਾਏ। ਮਨ ਅੰਤਰ ਵਿਸ਼ਵਾਸ ਕਰ ਮੰਨਿਆ, ਕਰਨ ਹਰ ਨਾਨਕ ਜਾਣਿਆ, ਜਨ ਲਾਗਾ ਰਹਿ ਪਿਣਾਏ, ਤਿਸ ਕੀ ਆਸਨ ਵਿਥੀ ਜਾਏ। ਸੇਵਕ ਕੋ ਸੇਵਾ ਬਣਿਆਏ, ਕੁੰਬੂਜ ਪਰਮਪਦ ਪਾਏ, ਇਸ ਤੇ ਉੱਪਰ ਨਹੀਂ ਵਿਚਾਰ, ਜਾਂ ਕੇ ਮਨ ਵਸਿਆ ਨਿਹੰਕਾਰ। ਬੰਧਨ ਬੰਧਨ ਤੋਰ ਪੈ ਨਿਰਵੈਰ, ਅੰਦਨ ਪੂਜੇ ਗੁਰ ਕੇ ਪੈਰ, ਲੋਕ ਸੁਖੀ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਸਾਧ ਸੰਗ ਮਿਲ ਕਰੋ ਆਨੰਦ, ਗੁਣ ਗਾ ਪਰ ਪਰਮ ਆਨੰਦ, ਰਾਮ ਨਾਮ ਤਤ ਕਰੋ ਵਿਚਾਰ, ਦ੍ਰਿੜ੍ਹ ਉਦੇ ਕਹਿ ਕਰੋ ਉਦਹਾਰ। ਅੰਮ੍ਰਿਤ ਵਚਨ ਹਰ ਕੇ ਗੁਣ ਗਾਓ, ਪ੍ਰਾਂਤਰਣ ਕਹਿ ਸੁਭਾਵ, ਆਠ ਪੈਰ ਪਰ ਵੇਖੋ ਨੇਰਾ, ਮਿਟੇ ਗਿਆਨ ਬਿਨਸੇ ਅੰਧੇਰਾ। ਸੁਣ ਉਪਦੇਸ਼ ਹਿਰਦੇ ਵਸਾਵੋ, ਮਨ ਛੇ ਨਾਲ ਖੁੱਲ ਪਾਓ, ਹਲ ਪਲ ਦੋ ਨੇ ਸੁਹਾ, ਰਾਮ ਨਾਮ ਤਰੁੜਦਾਰ। ਪੂਰੇ ਗੁਰ ਕੀ ਪੂਰੀ ਦਿਖਿਆ, ਜਿਸ ਮਨ ਵਿਸਰ ਤੇ ਸਾਜ ਵਿਖਿਆ, ਮਨ ਤਨ ਨਾਮ ਚ ਭੋਲੇ ਵਿਲਾਏ, ਦੁੱਖ ਦਰਦ ਮਨ ਤੇ ਹੋ ਜਾਏ। ਸੱਚ ਵਪਾਰ ਕਰੋ ਵਪਾਰੀ, ਦਰਗਹਿ ਨਿਭੇ ਖੇਪ ਤੁਮਾਰੀ, ਘਾਟੀ ਰੱਖੋ ਮਨ ਮਾਏ, ਨਾਨਕ ਬਹੁਰ ਨਾਵੇਂ ਜਾਏ। ਤਿਸ ਤੇ ਦੂਰ ਕਾਂ ਕੋ ਜਾ ਵਿਰ ਰੱਖਣ ਆਰ ਤਿਆ, ਨਿਰਭੁਜ ਪੈ ਸਗਲ ਪੋ ਮਿਟੇ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੇ। ਜਿਸ ਮਨ ਰੱਖੇ ਤਿਸ ਨਾ ਹੀ ਦੁੱਖ, ਨਾਮ ਜਦ ਮਨ ਹੋ ਸੋਖ, ਚਿੰਤਾ ਜਾਏ ਮਿਟੇ ਅਹੰਕਾਰ, ਤਿਸ ਜਨ ਕੋ ਕੋਈ ਨਾ ਪਹੁੰਚਣ ਹਾਰ। ਸ੍ਰੀ ਉਪਰ ਠਾਡਾ ਗੁਰਸੂਰਾ, ਨਾਨਕ ਤਾ ਕੇ ਕਾਰਜ ਪੂਰਾ, ਮਤ ਪੂਰੀ ਅਮਰ ਜਾ ਕੇ ਦ੍ਰਿਸ਼ਟ, ਦਰਸ਼ਨ ਵੇਖ ਦੁਰ ਸ੍ਰੇਸ਼ਟ, ਚਰਨ ਕਮਲ ਜਾ ਕੇ ਅਨੂ ਸਫਲ ਦਰਸ਼ਨ ਸੁੰਦਰ ਹਰੂ।
ਧਨ ਸੇਵਾ ਸੇਵ ਪੁਰਾਣ ਤਰਜਾਮੀ ਪੁਰ ਪ੍ਰਦਾਨ ਜਿਸ ਮਨ ਵਸੇ ਸੋ ਨਿਹਾਲ ਤਾਂ ਕਿ ਨੇ ਗੁਣਗਾਵਤ ਕਾਲ ਅਮਰ ਭਏ ਅਮਰਾ ਪਦ ਪਾਏ ਆ ਸਾਧ ਸੰਗ ਨਾਨਕ ਹਰ ਧਿਆਏ ਆ ਸਲੋਕ ਗਿਆਨ ਅੰਜਨ ਗੁਰਦਿਆ ਗਿਆਨ ਅੰਧੇਰ ਵਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾ ਸਸ਼ਟਪਦੀ ਸੰਤ ਸੰਗੰਤਰ ਪ੍ਰਭਡੀਠ ਨਾਮ ਪ੍ਰਭੂ ਕਾ ਲਾਗਾ ਮਿੱਠਾ ਸਗਤ ਸਮਗਰੀ ਏ ਕਸਕਟ ਮਾਇਨ ਕਰਮ ਨਾਣਾ ਦਿਸ਼ਟਾ ਨਾਉਣ ਦੇ ਅੰਮ੍ਰਿਤ ਪ੍ਰਭ ਕਾ ਨਾਮ ਦੇ ਹੀ ਮੈਂ ਸਕਾ ਵਿਸਰਾਮ ਸੁਨ ਸਮਾਧਨ ਤੈ ਨਾਲ ਕਹਿ ਨਾ ਜੈ ਚਰਿਤ ਸਮਾਧ ਤਿੰਨ ਦੇਖੈ ਸਿਆਮ ਦਿਖਾਏ ਨਾਨਕ ਤੀਜਨ ਸੋ ਜੀ ਪਾਏ ਸੋ ਅੰਤਰ ਸੋ ਬਾਹਰ ਆਨੰਦ ਘੜ ਘੜ ਪਿਆ ਭਰਿਆ ਭਗਵਾਨ ਧਰਨ ਮੈਂ ਆਕਾਸ਼ ਪਿਆ ਸਰ ਲੋਕ ਪੂਰਨ ਪਰਤਪਾਲ ਬਣਤਨ ਪਰਬਤ ਹੈ ਪਾਲਮ ਜੈਸੀ ਆਗੈ ਤੈਸਾ ਕਰ ਪੌਣ ਪਾਣੀ ਬੈਸਨ ਧਰਮ ਆਏ ਚਾਰ ਕੁਣ ਦੈ ਸਮਾਏ ਤਿਸ ਤੇ ਭਿੰਨ ਨਹੀਂ ਕੋਠਾਓ ਗੁਰ ਪ੍ਰਸਾਦ ਨਾਨਕ ਸੋ ਪਾਓ ਵੇਦ ਪ੍ਰਾਣ ਸਿਮਰਤ ਮੈਂ ਦੇਖ ਸੱਸੇ ਸੁਰਨ ਕਤਰ ਮੈਂ ਇੱਕ ਬਾਣੀ ਪ੍ਰਭ ਕੀ ਸਭ ਕੋ ਬੋਲੇ ਆ ਬਡੋਲ ਨਾ ਕਹੂੰ ਡੋਲੇ ਸਰਵ ਕਲਾ ਕਰ ਖੇਲ ਖੇਲ ਮੋਲ ਨਾ ਪਾਈ ਗੁਣੇ ਮੋਲ ਸਰਵ ਜੋਤ ਮੈਂ ਜਾ ਕੀ ਜੋ ਧਾਰਿਓ ਸਵਾਮੀ ਉਤਪਾਦ ਗੁਰਪ੍ਰਸਾਦ ਭ੍ਰਮ ਕਾ ਨਾਸ ਨਾਨਕ ਦਿਨ ਮੈਂ ਵਿਸਾ ਸੰਜਨਾ ਕਾ ਭੇਖਣ ਸਾਹਿਬ ਬ੍ਰਹਮ ਸੰਜਨਾ ਕੇ ਹਿਰਦੇ ਸਭ ਧਰਮ ਸੰਤ ਜਨਾ ਸੁਣੇ ਸੁਭ ਬਚਨ ਸਰਵ ਵਿਆਪੀ ਰਾਮ ਸੰਗਰਚਨ ਜਿਨ ਜਾਤਾ ਤਿਸ ਕੇ ਰਹਿਤ ਸਤ ਵਚਨ ਸਾਧੂ ਸਭ ਕੈਤ ਜੋ ਜੋ ਹੋਏ ਸੋਏ ਸੁਖ ਮਾਨੇ ਕਰਨ ਕਰਾਵਣ ਹਰ ਪਵ ਜਾਣੇ ਅੰਤਰ ਵਸੇ ਵਾਰ ਪੀ ਹੋਏ ਨਾਨਕ ਦਰਸ਼ਨ ਦੇ ਸੰਭਾਲ ਆਪ ਸਤ ਕਿਆ ਸਭ ਸਤ ਤਿਸ ਪ੍ਰਭ ਦੇ ਸਗਲਿਤ ਪਾਤ ਤਿਸ ਭਾਵਤਾ ਕਰੇ ਵਿਸਤਾਰ ਤਿਸ ਭਾਵਤਾ ਏ ਕੰਕਾਰ ਅਣਕਲਾ ਲਖੀ ਨ ਜਾਏ ਜਿਸ ਭਾਵਤ ਲੈ ਮਿਲਾਏ ਕਮਨ ਕੰਕਈਏ ਦੂਰ ਆਪੇ ਆਪਾ ਭਰਪੂਰ ਅੰਤਰ ਗਜ ਸਾਹਿਬ ਜਨਾਏ ਨਾਨਕ ਤਿਜਨੇ ਆਪ ਜਾਏ ਸਰਭੂਤ ਆਵਰਤਾਰਾ ਸਰਵ ਨੈਣੇ ਆਪੇ ਖਨਾਰ ਸਗਲ ਸਮੱਗਰੀ ਜਾ ਕਾਤਣਾ ਜਾਪਨ ਜਸਿਆ ਸੁਨਾਮ ਜਾਣੀ ਖੇਲ ਬਣਾਇਆ ਗਿਆ ਕਾਰੀ ਕੀ ਨੀ ਮਾਇਆ ਸਭ ਕੇ ਮਾਤੇ ਲਿਪ ਤੋ ਰਹਿ ਜੋ ਕੁਛ ਕਹਿਣਾ ਸੋ ਆਪੇ ਕਹੇ ਆਗੇ ਆਵੇ ਆਗੇ ਜਾਏ ਨਾਨਕ ਜਾ ਪਾਵੇ ਤਾਲੇ ਸਮਾਜ ਇਸ ਤੇ ਹੋਏ ਸੁਨਾਹੀ ਬੁਰਾ ਉਰੇ ਕਹੋ ਕਨੇ ਕੁਛ ਕਰਾ ਭਲਾ ਗੁਰੂ ਦਾ ਨੀ ਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਜ ਧਰੀ ਸਭ ਸਾਚ ਓਤ ਪੋ ਤੇ ਆਪਣ ਸੰਗਰਾਜ ਤਾਂ ਕੀ ਕਦਮ ਕਹੀ ਨਾ ਜਾਏ ਦੂਸਰੋਏ ਤਾਂ ਸੋ ਜੀ ਪਾਏ ਤਿਸਕਾ ਕੀ ਆ ਸਭ ਪਰਵਾਨ ਗੁਰ ਪ੍ਰਸਾਦ ਨਾਨਕ ਕਹੇ ਜਾਣ ਜੋ ਜਾਣੇ ਤੇ ਸਦਾ ਸੁਖ ਹੋਇਆ ਮਿਲਾਏ ਲੈ ਪ੍ਰਸੋਇਆ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕ ਜਸੀ ਤੇ ਭਗਵਾਨ ਧਨ ਧਨ ਧਨ ਜਣੇ ਆਏ ਆ ਜਿਸ ਪ੍ਰਸਾਦ ਸਭ ਜਗ ਉਤਰਾਇਆ ਜਣੇ ਆਉਣ ਕਹੇ ਸੋ ਆਵ ਜਣ ਕੇ ਸੰਗਤ ਦੇ ਆਵੇ ਨਾ ਆ ਮੁਕਤ ਮੁਕਤ ਕਰੇ ਸੰਸਾਰ ਨਾਨਕ ਤਿਹ ਜਣ ਕੋ ਸਦਾ ਨਮਸਕਾਰ ਸਲੋਕ ਪੂਰਾ ਪ੍ਰਭ ਅਰਾਧਿਆ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੈ ਗੁਣ ਗਾਓ ਅਸਪਤੀ ਪੂਰੇ ਗੁਰ ਕਾ ਸੁਣ ਉਪਦੇਸ਼ ਪਾਲ ਕਰਪੇਖ ਸਾਧ ਸਾਧ ਸਿਮਰੋ ਗੋਬਿੰਦ ਮਨ ਤ੍ਰਿਗੁਤਰੇ ਚੰਦ ਆਸਨੇ ਅੰਤਿਆ ਗੋਤਰਾਂਗੇ ਸੰਜਨਾ ਕੀ ਧੁਰ ਮਨ ਮੰਗੇ ਆਪ ਛੋੜ ਬੇਨਤੀ ਕਰੋ ਸਾਧ ਸੰਗੇ ਕਨ ਸਾਹ ਕਰ ਤਰੋ ਹਰਤਨ ਕੀ ਭਰਲੇ ਪੰਡਾਰ ਨਾਨਕ ਗੁਰੂ ਪੂਰੇ ਨਮਸਕਾਰ ਖੇਮ ਕੁਸਲ ਸਹਿਜ ਅਨੰਦ ਸਾਧ ਸੰਗ ਭਾਈ ਪਰਮਾਨੰਦ ਨਰਕਨਵਾਰ ਉਥਾਰੋ ਜੀ ਓ ਗੁਣ ਗੋਬਿੰਦ ਮਨ ਤਰਸ ਵੀ ਓ ਚੇਚੇ ਤੋ ਨਾਰਾਇਣ ਏਕ ਏਕ ਰੂਪ ਜਾ ਕੇ ਰੰਗ ਨੈ ਗੋਪਾਲ ਦਮੋ ਦਰਦੀਨ ਦਿਆਲ ਦੁੱਖ ਭੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕੈ ਆਧਾਰ ਉੱਤਮ ਸਲੋਕ ਸਾਧ ਗਏ ਵਚਨ ਅਮਲੀ ਕਲਾ ਲਿਰਤਨ ਸੁਣਤ ਕੁਮਾਰ ਤੇ ਉਤਾਰੇ ਆਪ ਤਰੈਣੋ ਕਹਿ ਨਿਸਤਾਰ ਆਪ ਸੁਣਤ ਕੁਮਾਰ ਤੇ ਉਤਾਰੇ ਆਪ ਤੇਰੇ ਲੋਕ ਕਹਿ ਨਿਸਤਾਰ ਸਫਲ ਜੀਵਨ ਸਫਲਤਾ ਕਾ ਸੰਗ ਜਾ ਕੇ ਮਨ ਲਾ ਗਾ ਰੰਗ ਜੈ ਜੈ ਸ਼ਬਦ ਨਾਥ ਵਾਜੇ ਸੁਣ ਸੁਨੰਦ ਕਰੇ ਪ੍ਰਭ ਗਾਜੇ ਪ੍ਰਭੇ ਗੋਪਾਲ ਮਹੰਤ ਕੇ ਮਾਥੇ ਨਾਨਕ ਕੁਦਰੇ ਤਿਨਕੇ ਸਾਧ ਸਰਨ ਜੋਗ ਸੁਣ ਸਰਣੀ ਆਏ ਕਰ ਕਿਰਪਾ ਪ੍ਰਭਾਵ ਮਿਲਾਏ ਮਿਟ ਗਏ ਬੈਰ ਭੈ ਸਭ ਰਹੇ ਨਿਮਰਤ ਨਾਮ ਸਤ ਸੰਗ ਲੈਣ ਸੋ ਪ੍ਰਸੰਨ ਭੈ ਗੁਰਦੇ ਪੂਰਨ ਹੋਏ ਸੇਵਕੀ ਸਾਹਿਬ ਆਲ ਜੰਜਾਲ ਵਿਕਾਰ ਤਰੈ ਤੇ ਰਾਮ ਨਾਮ ਸੁਣ ਸੁਨਾ ਕਹਿ ਤੇ ਕਰ ਪ੍ਰਸਾਦ ਦੇ ਪ੍ਰਵਤਾਰੀ ਨਾਨਕ ਨੇ ਵਿਖੇ ਫੁਮਾਰ ਪ੍ਰਭ ਕੇਸਵ ਕ੍ਰਸੰਤ ਮੀਤ ਸਾਵਧਾਨੀ ਕਾ ਕਰਚੀ ਸੁਖਮਣੀ ਸਾਹਿਬ ਗੁਣ ਗੁਣ ਨਾਮ ਜਿਸ ਮਨ ਸੋਤ ਨਿਧਾਨ ਸਰਵ ਇੱਛਾ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰ ਪ੍ਰਗਟ ਸਭ ਲੋਏ ਸਭ ਤੇ ਪਾਏ ਸਥਾਨ ਬਹੁਲ ਨ ਹੋਏ ਆਉਣ ਜਾਣ ਹਰਤਨ ਖਾੜ ਚਲੇ ਜਨ ਸੋਏ ਨਾਨਕ ਸੇ ਪ੍ਰਾਪਤ ਹੋਏ ਖੇਮ ਸ਼ਾਂਤ ਰਿਤ ਨਾਮ ਨਿਰਦੈ ਬੁੱਧ ਗਿਆਨ ਸਰਵ ਤੈਸੇ ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉੱਤਮ ਇਸ਼ਨਾਨ ਚਾਰ ਪਦਾਰਥ ਕੁਣ ਪ੍ਰਗਾ ਸਭ ਕੇ ਮਤ ਸਗਲ ਤੇ ਉਦਾਸ ਸੁੰਦਰ ਚਤੁਰ ਤਤ ਗਾ ਬੇਤਾ ਸਮਦਸ਼ਟੀ ਦਿਸ਼ਟੇ ਤੈ ਫਲ ਤਿਸ ਜਨ ਕੇ ਮੁਖ ਬਣੇ ਗੁਰੂ ਨਾਨਕ ਨਾਮ ਵਚਨ ਮਨ ਸੁਣੇ ਇਹਨ ਧੰਜ ਪੇ ਮਨ ਕੋਏ ਸਭ ਜੁਗਮੈਤਾ ਕੀ ਕਤ ਹੋਏ ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮਰ ਸਾਸਤਰ ਵੇਦ ਵਖਾਣ ਸਗਲ ਮਤਾਂਤ ਕੇਵਲ ਹਰ ਨਾਮ ਗੋਬਿੰਦ ਪਦ ਕੇ ਮਨ ਸਰਾਮ ਕੁੜ ਪ੍ਰਾਤ ਸਾਧ ਸੰਗ ਉਠੈ ਸੰਤ ਕਿਰਪਾ ਤੇ ਜਮ ਤੈ ਛੁਟੈ ਜਾ ਕੇ ਮਸਤਕ ਕਰਮ ਪ੍ਰਭਾਏ ਸਾਧ ਸਰਨ ਨਾਨਕ ਤੇ ਆਏ ਜਿਸ ਮਨ ਵਸੇ ਸੁਣ ਲਾਏ ਪ੍ਰਗੀ ਤਿਹ ਜਨ ਆਵੇ ਯਾਰ ਪਹੁੰਚੇ ਜਨਮ ਮਰਨ ਤਾਂ ਕਾ ਦੁੱਖ ਨਿਵਾਰੈ ਦੁਲਭ ਦੇ ਤਤਕਾਲ ਉਧਾਰੇ ਨਿਰਮਲ ਸੋਭਾ ਅਮਰਤਾ ਕੀ ਬਾਣੀ ਏਕ ਨਾਮ ਮਨ ਮੈਂ ਸਮਾਣੀ
ਦੁਖ ਰੋਗ ਬਿਨ ਸੋਇ ਭੈ ਪਰਮ ਸਾਧ ਨਾਮ ਨਿਰਮਲਤਾ ਕੇ ਕਰਮ ਸਭ ਤੇ ਉੱਚਤਾ ਕੇ ਸੋਭਾ ਬਣੀ ਨਾਨਕੇ ਗੁਣਨਾਮ ਸੁਖਮਣੀ ਦੁਖ ਰੋਗ ਬਿਨ ਸੋਇ ਭੈ ਪਰਮ ਸਾਧ ਨਾਮ ਨਿਰਮਲਤਾ ਕੇ ਕਰਮ ਸਭ ਤੇ ਉੱਚਤਾ ਕੇ ਸੋਭਾ ਬਣੀ ਨਾਨਕੇ ਗੁਣਨਾਮ ਸੁਖਮਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਧੇ ਆ ਗਏ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੁੱਖ ਹੋਟਲ ਗੁਰੂ ਸੇਵੀ ਹੈ ਅਹਿੰਸਾ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ ਘਰ ਦੂਜਾ

What?

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤਾਂ ਪਾਸ ਨਿਮਰ ਬੇਨਤੀ ਹੈ ਕਿ ਕਿਰਪਾ ਕਰਕੇ ਸਾਰੇ ਥੋੜ੍ਹਾ ਥੋੜ੍ਹਾ ਅੱਗੇ ਆਉਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ।

Hey, Mr. Young.

ਖਾਲਸਾ ਸੋਏ ਸਾਰ ਮੂੰਹ ਖਾਏ, ਖਾਲਸਾ ਸੋਏ ਨਿਰਧਨ ਕੋ ਪਾਲੇ।

Christian.

favor.